0: کلگی لیول پہ کیا کیا ہو رہا ہے اس کے بارے میں بھی ہم جو بات کریں تو آج وہ میرے ایکسپرٹ ہیں مائی یو نو یو کین سے آفیشیل جو ہمارے اینالسٹ ہے فار دا کرکٹ ون اینڈ اونلی حمزہ بٹ فرام دا کیلگری کرکٹ اکیڈمی تو وہ میرے ساتھ موجود ہوں گے بلکہ میرے ساتھ ہیں یہیں پر ہیں تو لیٹ می ٹیک اے اسمال کمرشل بریک بریک کے بعد ہم ملتے ہیں دین وی کین ٹاک آل اباؤٹ دا کرکٹ لوکلی انٹرنیشنلی اور اگر آپ نے کوئی بھی سوال پوچھنا ہو تو یو کین ٹیکسٹ می ایٹ 587-899-4786 تو ملتے ہیں ایک چھوٹے سے بریک کے بعد بڑا ٹائم آئی کین جو ہے سیٹ اپ ایوری تھنگ حمزہ بھائی بھی یہاں پر جو ہے پہنچ چکے ہیں اینڈ ویل ہیو لاٹس آف فن ٹوڈے سو ڈونٹ گو اینی ویئر کیپ لسننگ ٹو کافی جلال کے ڈبلیو ٹی اسپاٹ لائٹ اونلی آن کرکٹ ٹوڈے اونلی آن ریڈیو سنگم 94.7 ایف ایم
1: بس پوچھنا انشورنس کنفرمیشن نہیں آئی ٹائم تے تے ہون پھر ایک دن ویٹ کرنی پینی ہے تے بچیاں نو پھر نہیں مل ہونا دو دن
2: او ہو رہ گئے نا پھر پیچھے میں سنیا ہے سونک انشورنس دے مانس پہوجا اتے رمن وڑاچ تے انہاں دی ٹیم انشورنس کنفرمیشن بہت جلدی پرووائڈ کروا دیندی ہے تے او تا پورٹل وی سیٹ کر دیندے نے تاکہ تسی آپ ہی کنفرمیشن دے سکو بشرطے تہاڈی انشورنس ایکٹیو ہے تسی اج ہی انہاں نو فون کرو تے جلدی تو جلدی گل کر کے کوئی حل لبو تاکہ اگلی واری کار ٹائم تے آ سکو تے بچیاں نال ٹائم بھی سپینڈ کر سکو فون نمبر ہے مانس پہوجا 587-832-1208 یا رمن وڑیچ 780-753-0001 سونک انشورنس
3: مرسیڈیز کار خریدنا چاہندے ہو ہن کینیڈا دے وچ تہاڈے سپنے سچ ہون دا سماں آ گیا کینیڈا دے وچ مرسیڈیز دی سب تو وڈی ڈیلر شپ کیلگری ایئرپورٹ دے نیڑے مرسیڈیز بینز کنٹری ہل پہنچو تے سیدھی گل بات کرو گورو شرما دے نال پنجابی ہندی اردو جا پھر انگریزی دے وچ گل بات کرو گورو شرما تہانوں دین گے ودیا صلاح تے ودیا ڈیلز مرسیڈیز بینز کنٹری ہلز 70 دے قریب کاراں دی ڈسپلے والا وڈا شو روم سب دا مان سب دی چاہت اپنی سپنمئی کار خریدن لئی گورو شرما نو شو روم چ جا کے ملو جا پھر فون کر لو 403-903-6757 مرسیڈیز بینز کنٹری ہلز
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
6: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
7: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
6: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
7: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ

0: ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2445 4036162445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
8: ویلکم بیک ٹو کافی جلال آل اینڈ ریڈیو سوسنگم 94.7 FM آج کا جو آج کل جو ویدر ہے اپنا حمزہ بھائی بڑا سپر ڈوپر ویدر ہے
9: بالکل
8: تو لیٹس یو نو لیٹس گیو سم جو ہے اپنا ویدر کی اپ ڈیٹ ابھی جو ہے ٹیمپریچر رائٹ ناؤ 18 ڈگریز ہے پلس از گونا گو ڈاؤن ٹو 9 تھرسڈے 17.5 فرائیڈے 14.2 وتھ شاورز Saturday, showers 6 degrees. Yes, 6
9: we
8: degrees.
9: We are playing the game on Saturday.
8: or N1, or phir Sunday plus 8-1, Monday 15-2, next Tuesday, Thursday 13-6, Wednesday 17-5, phir next Thursday 22-7, or next Friday 17-4. So, of course, you know, aajkal dry here, you can see ke bahar I think we need some rain as well
9: yeah
8: to bahut zaruri hai aur of course hum, you know we are getting ready for the May 23rd hamara jo yearly the one we do jo hai apna fundraiser for the world partnership walk May 23rd ko hai Beena ji bhi wahan par aa rahi hai she is watching us right now aur Hamza bhai bhi wahan par aayenge apne restaurant band karne ke baad aur jo hai apne cricket match ke baad aur اپنا جو ہے ایلیکس اینڈ موا فرام ٹورانٹو, شی از کمنگ فرام ٹورانٹو جسٹ فار دس ایونٹ.

0: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ

0: ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
1: मर्सिडीज बेंस कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर दा दूजा नाम आ सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसी प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
3: भरोसेयोग ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4
7: सोने घर दी निशानी हुंदी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी दा पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंदी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनां नाल भरिया है इन्हां दा शोरूम। अज ही इन्हां दे शोरूम ते पुज्जो 2935 19th Street, नॉर्थ ईस्ट कैलगरी, कैलगरी कारपेट एम्पायर। फोन नंबर 403-510-1515, 2935 19th Street, नॉर्थ ईस्ट कैलगरी।
3: ग्रोसरी खरीदण लई हमेशा याद रखो कैलगरी दा मशहूर सांझा पंजाब ग्रोसरी स्टोर।
2: ताजियां सब्जियां, फल फ्रूट, दालां, मसाले ते बर्तनां तो इलावा घरां दी वरतों दा हर समान मिलेगा। कीमतां

0: ਕੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਮਈ ਮਹੀਨੇ ਦੀ 13 ਤਰੀਕ ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਇਸ ਪ੍ਰੋਗਰਾਮ ਵਿੱਚ ਕਰਾਂਗੇ ਜੀ ਗੱਲਬਾਤ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਥੋੜ੍ਹੀ ਜਿਹੀ ਪਹਿਲਾਂ ਮੌਸਮ ਦੀ ਗੱਲ ਕਰ ਲਈਏ। ਸਸਕੈਚੁਨ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕੁਛ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਠੰਡਾ ਮੌਸਮ ਜਿਹੜਾ ਹੈ ਉਹ ਚੱਲਣ ਦੀ ਸੰਭਾਵਨਾ। ਮੈਨੀਟੋਬਾ ਦੇ ਵਿੱਚ ਵੀ 60 ਤੋਂ ਲੈ ਕੇ 100 ਕਿਲੋਮੀਟਰ ਤੱਕ ਦੀਆਂ ਤੇਜ਼ ਹਵਾਵਾਂ ਰਫ਼ਤਾਰ ਨਾਲ ਚੱਲ ਸਕਦੀਆਂ ਨੇ। ਬਿਜਲੀ ਗੁੱਲ ਹੋ ਸਕਦੀ, ਕਈ ਇਲਾਕਿਆਂ ਦੇ ਵਿੱਚ ਦਰਖਤ ਡਿੱਗ ਸਕਦੇ ਨੇ, ਛੱਤਾਂ ਨੂੰ ਨੁਕਸਾਨ ਪਹੁੰਚ ਸਕਦਾ। ਇੱਕ ਲੋਅ ਪ੍ਰੈਸ਼ਰ ਸਿਸਟਮ ਜਿਹੜਾ ਬਣਿਆ ਹੋਇਆ ਜਿਸ ਵਿੱਚ ਐਡਮਿੰਟਨ ਅਤੇ ਜਿਹੜਾ ਉੱਤਰੀ ਅਲਬਰਟਾ ਦੇ ਬਹੁਤ ਸਾਰੇ ਜਗ੍ਹਾ 'ਤੇ ਹੋਵੇਗਾ। ਇਸ ਨੂੰ ਕੈਲਗਰੀ ਵਿੱਚੋਂ ਕੈਲਗਰੀ ਨੂੰ ਥੋੜ੍ਹੀ ਜਿਹੀ ਰਾਹਤ ਨਜ਼ਰ ਆ ਰਹੀ ਹੈ। ਤੇਜ਼ ਹਵਾਵਾਂ ਹੈਗੀਆਂ ਅਤੇ ਗਰਜ ਚਮਕ ਨਾਲ ਬਾਰਿਸ਼ ਵੀ ਹੋ ਸਕਦੀ ਹੈ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ, ਲੇਕਿਨ ਇੱਧਰ ਬਹੁਤਾ ਕੁਛ ਇਸ ਤਰ੍ਹਾਂ ਦਾ ਗੜਬੜ ਹੋਣ ਦੀ ਸੰਭਾਵਨਾ ਨਹੀਂ ਹੈ ਜੀ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਬਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਵਧੀਆ ਰੇਟ ਚੰਗੇ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ 587-832-1208 5878-3208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਬਹੁਜਾ। ਮਰਸੀਡੀਜ਼ ਬੈਂਜ਼ ਕੰਟਰੀ ਹਿਲ ਜੋ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਅਗਰ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6657 4039-03-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ, ਬਹੁਤ ਵਧੀਆ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ 403-404-3500। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪਣੀ ਲੈਂਗੁਏਜ ਵਿੱਚ ਸੇਵਾਵਾਂ ਦੇਵੇਗੀ ਸਰਕਾਰੀ ਖਰਚੇ 'ਤੇ। ਅਗਰ ਤੁਸੀਂ ਇਹ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਵੀਰਪਾਲ ਕੌਰ ਹੋਰਾਂ ਨੂੰ ਫੋਨ ਕਰ ਲਓ 825-760-9783 ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ, ਜਿੱਥੋਂ ਤੁਸੀਂ 24 ਘੰਟੇ 7 ਦਿਨ ਫੂਡ ਔਡਰ ਕਰਕੇ ਲਿਜਾ ਸਕਦੇ ਹੋ ਜਾਂ ਬੈਠ ਕੇ ਖਾ ਸਕਦੇ ਹੋ। ਬਹੁਤ ਖੁੱਲ੍ਹਾ ਰੈਸਟੋਰੈਂਟ ਹੈ ਜੀ, ਬਹੁਤ ਵਧੀਆ ਸੈਟਿੰਗ ਹੈ ਉਹਨਾਂ ਦੀ, ਮਦਰ ਇੰਡੀਆ ਰੈਸਟੋਰੈਂਟ, ਜਿਨ੍ਹਾਂ ਦਾ ਫੋਨ ਨੰਬਰ ਹੈ 403-460-4661 4034616161। ਕੇਟਰਿੰਗ ਲਈ ਜਾਂ ਹੋਰ ਕਿਸੇ ਤਰ੍ਹਾਂ ਦੀ ਸੇਵਾ ਲਈ ਤੁਸੀਂ ਉਹਨਾਂ ਨਾਲ ਫੂਡ ਦੇ ਰਿਗਾਰਡਿੰਗ ਕੋਈ ਵੀ ਹੋਵੇ ਤਾਂ ਬਹੁਤ ਵਧੀਆ ਪ੍ਰੋਡਕਟ ਲੈ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਤੋਂ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਵਿੱਚ ਸਵਾਨਾ ਬਾਜ਼ਾਰ ਦੇ ਵਿੱਚ ਹੈ, ਜਿੱਥੋਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਜਿਹੜੀਆਂ ਨੇ ਤੁਹਾਨੂੰ ਮਿਲਣਗੀਆਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ। ਪਾਸਪੋਰਟ ਸਾਈਜ਼ ਫੋਟੋ ਕੈਨੇਡੀਅਨ ਹੋਵੇ, ਇੰਡੀਅਨ ਹੋਵੇ ਜਾਂ US ਵੀਜ਼ਾ ਜਾਂ ਕਿਸੇ ਵੀ ਤਰ੍ਹਾਂ ਦੀ ਆਈਡੀ ਫੋਟੋ, ਸਿਰਫ $7 ਦੇ ਵਿੱਚ ਬੱਚੇ ਦੀ ਫੋਟੋ ਵੀ $7 ਵਿੱਚ ਹੋਵੇਗੀ। ਬੱਚਿਆਂ ਦੀਆਂ ਵੈਸੇ ਫੋਟੋਆਂ ਜਿਹੜੀਆਂ ਬੈਕਡ੍ਰੋਪ ਵਗੈਰਾ ਲਾ ਕੇ ਅਤੇ ਪ੍ਰੋਪਸ ਦੇ ਨਾਲ ਉਹ ਵੀ ਕਰਕੇ ਦੇਣਗੇ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਸੰਪਰਕ ਕਰ ਲਓ 403-947-0060।

0: ਰੇਡੀਓ ਸਰਸੰਗਮ 94.7 ਐਫਐਮ ਤੇ ਹਾਜ਼ਰ ਹਾਂ ਜੀ ਗੱਲਬਾਤ ਲੈ ਕੇ ਜਤਿੰਦਰ ਪੰਨੂ ਜੀ ਨਾਲ ਪੰਜਾਬ ਤੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਪੰਨੂ ਸਾਹਿਬ ਜੀ ਆਇਆਂ ਜੀ ਸਤਿ ਸ੍ਰੀ ਅਕਾਲ
1: ਸ਼ੁਕਰੀਆ ਕੁਲਦੀਪ ਜੀ ਸਤਿ ਸ੍ਰੀ ਅਕਾਲ
0: ਪੰਨੂ ਸਾਹਿਬ ਬੇਅਦਬੀ ਕਾਨੂੰਨ ਪੰਜਾਬ ਸਰਕਾਰ ਬਣਾ ਤਾਂ ਬੈਠੀ ਹੈ ਕੁਛ ਲੋਕਾਂ ਨੇ ਤਾਂ ਪਹਿਲਾਂ ਹੀ ਖਦਸ਼ੇ ਜ਼ਾਹਰ ਕੀਤੇ ਸੀ ਕਿ ਬਹੁਤਾ ਕੋਈ ਠੀਕ ਕੰਮ ਨਹੀਂ ਹੈ ਹੁਣ ਰੋਜ਼ ਰੋਜ਼ ਨਵੀਆਂ ਨਵੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਨਵੀਂ ਮੰਗ ਉੱਠ ਕੇ ਆ ਗਈ ਹੈ ਕਿ ਮੀਡੀਆ ਦੇ ਵਿੱਚ ਅਖਬਾਰਾਂ ਜਾਂ ਕਿਸੇ ਹੋਰ ਮੀਡੀਆ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਕਾਲਪਨਿਕ ਨੇ ਵੈਸੇ ਤਾਂ ਉਹ ਗੁਰਬਾਣੀ ਦੀਆਂ ਕੁਝ ਫੋਟੋਆਂ ਜਾਂ ਕੋਈ ਹੋਰ ਇਹੋ ਜਿਹੀਆਂ ਧਾਰਮਿਕ ਚੀਜ਼ਾਂ ਜਿਹੜੀਆਂ ਉਹਨਾਂ 'ਤੇ ਪਾਬੰਦੀ ਲਾ ਦਿੱਤੀ ਜਾਵੇ ਇਹ ਹੁਣ ਮੰਗ ਕਿਸ ਨੇ ਉਠਾਈ ਹੈ ਅਤੇ ਕੀ ਕਹਿੰਦੇ ਹੋ ਇਹਦੇ ਬਾਰੇ ਤੁਸੀਂ
1: ਇਹ ਮੰਗ ਵੀ ਕੁਲਦੀਪ ਜੀ ਮਾਲਵੇ 'ਚ ਉੱਠੀ ਹੈ ਕੁਝ ਲੋਕਾਂ ਨੇ ਕੱਲ ਜਾ ਕੇ ਤੇ ਕਾਨੂੰਨ ਅਧੂਰਾ ਜਿਹੜੇ ਗੁਰੂ ਸਾਹਿਬ ਦੀਆਂ ਤਸਵੀਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਸਵੀਰਾਂ ਨਗਰ ਕੀਰਤਨ ਦੀਆਂ ਤਸਵੀਰਾਂ ਜਾਂ ਗੁਰਬਾਣੀ ਦੀਆਂ ਤੁਕਾਂ ਮੀਡੀਆ 'ਚ ਛਾਪੀਆਂ ਜਿਹੜੀਆਂ ਅਖਬਾਰਾਂ 'ਚ ਸਾਡਿਆਂ 'ਚ ਉਹ ਬਾਅਦ 'ਚ ਰੱਬੀ 'ਚ ਵਿਕਦੇ ਆ ਕਈ ਵਾਰੀ ਉੱਦਾਂ ਵੀ ਤੁਰਿਆ ਡੇਕਣ ਦੀ ਪੈਰਾਂ 'ਚ ਰੋਲਦੀ ਹੈ ਗੁਰਬਾਣੀ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਬੇਅਦਬੀ ਕਾਨੂੰਨ 'ਚ ਇਹਨੂੰ ਵੀ ਸ਼ਾਮਿਲ ਕੀਤਾ ਜਾਵੇ ਜਿਹੜਾ ਕੋਈ ਛਾਪੇਗਾ ਉਹਦੇ ਉੱਤੇ ਵਧੀਆ ਬੇਅਦਬੀ ਵਾਲੇ ਕਾਨੂੰਨ ਦੇ ਮੁਤਾਬਕ ਮੁਕੱਦਮਾ ਚੱਲੇਗਾ ਤੇ 10 ਕੈਦ ਹੋਵੇਗੀ ਇਹ ਮਾਮਲਾ ਅੱਗੇ ਵੱਧਦਾ ਜਾ ਰਿਹਾ ਤੁਹਾਨੂੰ ਯਾਦ ਹੋਵੇਗਾ ਜਦੋਂ ਸ਼ੁਰੂਆਤ ਹੋਣ ਲੱਗੀ ਸੀ ਮੈਂ ਉਦੋਂ ਵੀ ਆਖਿਆ ਸੀ ਕਿ ਗਲਤ ਕੰਮ ਕਰਨ ਲੱਗੇ ਆ ਤੁਸੀਂ ਵੀ ਇਹੀ ਗੱਲ ਕਹਿੰਦੇ ਸੀ ਇਹ ਬੜੀ ਦੂਰ ਤੱਕ ਚਲਾ ਜਾਂਦਾ ਜਾਂ ਤੇ ਇਸਲਾਮ ਵਾਂਗ ਬਿਲਕੁਲ ਇਹੋ ਜਿਹੀਆਂ ਚੀਜ਼ਾਂ ਛਾਪੀਆਂ ਨਾ ਜਾਣ ਕਦੇ ਕੋਈ ਇਹੋ ਜਿਹੀ ਚੀਜ਼ ਦੇ ਉੱਤੇ ਪੱਕੀ ਪਾਬੰਦੀ ਲਾਈ ਜਾਵੇ ਫਿਰ ਲੋਕੀ ਇਸ ਧਰਮ ਤੋਂ ਥੋੜਾ ਆਪਣੇ ਆਪ ਨੂੰ ਬਿਲਕੁਲ ਫਾਸਲੇ ਜੇ ਤੇ ਕਰੀ ਜਾਣਗੇ ਵੀ ਪਤਾ ਨੀ ਕਿਹੜੀ ਗੱਲ ਤੇ ਬੇਅਦਬੀ ਹੋ ਜਾਣੀ ਜਿੰਨਾ ਕੁ ਹੁਕਮ ਹੋਇਆ ਉਹਨਾਂ ਮੰਨ ਲਿਆ ਬਾਕੀ ਬੇਅਦਬੀ ਤੋਂ ਡਰਦੇ ਨਹੀਂ ਕਰਿਆ ਕਰਨਗੇ ਇਹਨਾਂ ਨੇ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਵਾਉਣੀਆਂ ਸ਼ੁਰੂ ਕਰਤੀਆਂ ਹੁਣ ਸਰਕਾਰ ਦੇ ਵਾਸਤੇ ਮੁਸ਼ਕਿਲ ਖੜੀ ਕਰ ਦਿੰਦੇ ਪਹਿਲਾਂ ਇੱਕ ਬੰਦਾ ਉਸ ਟਾਵਰ ਤੇ ਚੜਿਆ ਰਿਹਾ ਜਦੋਂ 4-6 ਮਹੀਨੇ 3-4 ਮਹੀਨੇ ਹੋ ਗਏ ਪ੍ਰੈਸ਼ਰ ਵੱਧ ਗਿਆ ਸਰਕਾਰ ਤੇ ਇਹਨਾਂ ਨੇ ਬੇਅਦਬੀ ਕਾਨੂੰਨ ਬਣਾ ਦਿੱਤਾ ਜੇ ਹੁਣ ਕੱਲ ਨੂੰ ਜਿਹੜੇ ਬੰਦਿਆਂ ਨੇ ਮੰਗ ਕੀਤੀ ਹੈ ਕਿ ਮੀਡੀਆ 'ਚ ਨਹੀਂ ਛਪਣਾ ਚਾਹੀਦਾ ਉਹਨਾਂ ਵਿੱਚੋਂ ਕੋਈ ਟਾਵਰ ਤੇ ਚੜ ਗਿਆ ਇੱਕ ਮੰਗ ਫਿਰ ਉਹਦੀ ਮੰਨਣੀ ਪਊ ਇੱਦਾਂ ਟਾਵਰ ਦਾ ਫਾਰਮੂਲਾ ਇਹ ਧਰਮਿੰਦਰ ਇਹੋ ਜਿਹਾ ਦੱਸ ਗਿਆ ਸ਼ੋਲੇ ਫਿਲਮ ਦੇ ਵਿੱਚ ਕਿ ਹੁਣ ਮੁੱਕਣ 'ਚ ਨਹੀਂ ਆਉਂਦਾ ਆਪ ਉਹਨੇ ਬੀਕਾਨੇਰ ਤੋਂ ਜਾ ਕੇ ਚੋਣ ਜਿੱਤੀ ਸੀ ਉੱਥੇ ਲੋਕਾਂ ਦੇ ਕਹਿਣ ਤੇ ਇਹਨੇ ਡਾਇਲਾਗ ਸੁਣਾ ਦਿੱਤਾ ਜਿਹੜਾ ਡਾਇਲਾਗ ਹੈ ਉੱਥੋਂ ਪਾਣੀ ਦੀ ਟੈਂਕੀ ਤੋਂ ਬੋਲਦਾ ਸੀ ਲੋਕਾਂ ਸੁਣ ਕੇ ਵੋਟਾਂ ਪਾ ਦਿੱਤੀਆਂ ਇਹ ਫਿਰ ਉੱਥੇ ਜਾਵੇ ਨਾ ਲੋਕ ਟੈਂਕੀਆਂ ਦੇ ਉੱਤੇ ਚੜ ਗਏ ਵੀ ਇੱਥੇ ਆਵੇ ਇਹਦੇ ਆਖਿਆ ਜੀ ਜੋ ਕੁਝ ਹੁੰਦਾ ਹੋ ਜਾਵੇ ਮੈਂ ਨਹੀਂ ਜਾਣਾ ਇਹ ਉੱਥੇ ਗਿਆ ਨਹੀਂ ਤੇ ਅਗਲੀ ਚੋਣ ਇਹਨੇ ਫਿਰ ਲੜੀ ਨਹੀਂ ਸੀ ਇਹ ਹੁਣ ਇੱਥੇ ਵੀ ਜਾਂ ਤਾਂ ਸਰਕਾਰ ਨੂੰ ਕਿਸੇ ਨਾ ਕਿਸੇ ਥਾਂ ਦੇ ਉੱਤੇ ਜਾ ਕੇ ਹਾਰਨਾ ਪੈ ਗਿਆ ਅਜੇ ਦੂਸਰੇ ਧਰਮਾਂ ਵਾਲੇ ਕਹਿੰਦੇ ਕਿ ਸਾਡੇ ਧਰਮ ਕਿਸੇ ਗੱਲੋਂ ਘੱਟ ਨੇ ਸਾਡੇ ਧਰਮ ਗ੍ਰੰਥਾਂ ਨੂੰ ਇਹਨਾਂ ਨੇ ਬੇਅਦਬੀ ਚ ਸ਼ਾਮਿਲ ਤਾਂ ਨਹੀਂ ਕੀਤਾ ਇਹਦੇ ਉੱਤੇ ਮਾਮਲਾ ਮੈਨੂੰ ਲੱਗਦਾ ਕਾਫੀ ਵੱਧ ਜਾਣਾ ਉੱਧਰ ਅਕਾਲ ਤਖ਼ਤ ਤੇ ਜਥੇਦਾਰ ਨੇ ਜਿਹੜਾ ਸਪੀਕਰ ਨੂੰ ਸੱਦ ਕੇ ਤੇ ਝਾੜ ਝੰਮ ਕੀਤੀ ਪਤਾ ਲੱਗਾ ਕਿ ਸਪੀਕਰ ਅੱਗੋਂ ਕਹਿ ਆ ਕਿ ਜੋ ਹੋਣਾ ਸੀ ਹੋ ਚੁੱਕਾ ਇਹਦੇ ਉੱਤੇ ਸਿੰਘ ਸਾਹਿਬ ਸੰਵਿਧਾਨਕ ਸਥਿਤੀ ਹੈ ਕਿ ਅਸੀਂ ਉਹਨੂੰ ਬਦਲ ਨਹੀਂ ਸਕਦੇ ਹੁਣ ਤੇ ਤੁਸੀਂ ਦਖ਼ਲ ਨਾ ਦਿਓ ਪਰ ਜਥੇਦਾਰ ਨੇ ਬਾਅਦ ਚ ਫੇਰ 8-10 ਨੁਕਤੇ ਲਿਖ ਕੇ ਘੱਲ ਕੇ 15 ਦਿਨਾਂ ਦੇ ਵਿੱਚ ਵਿੱਚ ਆ ਕਰਕੇ ਲਿਆ ਉਹਨੇ ਤੇ ਮੈਂ ਕਾਰਵਾਈ ਕਰਾਂਗਾ ਫਿਰ ਗ੍ਰੰਥੀ ਸਿੰਘਾਂ ਤੋਂ ਮੀਟਿੰਗ ਕਰਾ ਦਿੱਤੀ ਗ੍ਰੰਥੀ ਸਿੰਘ ਵੀ ਮਹਿਸੂਸ ਕਰਦੇ ਆ ਕਿ ਜੋ ਹੋ ਗਿਆ ਚੰਗਾ ਹੋ ਗਿਆ ਉਹ ਨਹੀਂ ਕਰਨਾ ਚਾਹੀਦਾ ਪਰ ਦਬਾਅ ਆ ਅਕਾਲੀ ਦਲ ਦੇ ਉੱਤੇ ਕਬਜ਼ਾ ਕਰਨ ਵਾਲੇ ਪਰਿਵਾਰ ਦਾ ਕਿ ਕੁਝ ਨਾ ਕੁਝ ਕਰਨਾ ਅੱਜ ਹੁਣ ਜਿਹੜਾ ਅਖਬਾਰ ਸਿੱਖ ਮਾਮਲਿਆਂ ਦੇ ਉੱਤੇ ਸਭ ਤੋਂ ਵੱਧ ਜ਼ਿਆਦਾ ਧਿਆਨ ਦਿੰਦਾ ਤੇ ਜਿਹਦੀ ਇੱਜ਼ਤ ਹੈ ਅਜੀਤ ਅਖਬਾਰ ਹੈ ਉਹਨਾਂ ਨੇ ਰਿਪੋਰਟ ਛਾਪੀ ਹੈ ਕਿ ਸੰਵਿਧਾਨਕ ਸਥਿਤੀਆਂ ਹੈ ਆ ਇਹਦੇ ਵਿੱਚ ਕੋਈ ਅੱਧਾ ਬਦਲੀ ਹੋ ਨਹੀਂ ਸਕਦੀ ਉਹਨਾਂ ਨੇ ਆਪਣੀ ਉਸ ਖਾਸ ਰਿਪੋਰਟ 'ਚ ਇਹ ਵੀ ਆਖਿਆ ਕਿ ਸਪੀਕਰ ਦਾ ਤਾਂ ਕੋਈ ਰੋਲ ਹੀ ਨਹੀਂ ਹੁੰਦਾ

0: ਅਜੇ ਤੱਕ ਸਿੱਖ ਮਾਮਲਿਆਂ ਚ ਅਗਵਾਈ ਕਰ ਰਿਹਾ, ਉਹਦੀ ਗੱਲ ਵੀ ਜੇ ਨਾ ਸੁਣੀ ਜਾਵੇ ਤੇ ਜਿੱਦ ਕਰੀ ਜਾਣ ਤੇ ਇੱਦਾਂ ਦੇ ਪੁਆੜੇ ਅਜੇ ਕਈ ਹੋਰ ਪੈਣਗੇ।
1: ਪੁਲਿਸ ਸਾਹਿਬ, ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ। ਸੁਪਰੀਮ ਕੋਰਟ ਨੇ ਕਿਹਾ ਜੀ ਕਿ ਹਿੰਦੂ ਧਰਮ ਹੋਵੇ ਜਾਂ ਕੋਈ ਹੋਰ ਧਰਮ ਹੋਵੇ, ਉਹਦਾ ਧਾਰਮਿਕ ਸਥਾਨ ਤੇ ਜਾਣਾ ਜ਼ਰੂਰੀ ਨਹੀਂ। ਸੁਪਰੀਮ ਕੋਰਟ ਨੂੰ ਇਹ ਗੱਲ ਕਿਉਂ ਕਰਨੀ ਪਈ ਜੀ?
0: ਉੱਥੇ ਕੇਰਲਾ ਦੇ ਸਾਬਰੀਮਾਲਾ ਮੰਦਿਰ ਦਾ ਮਸਲਾ ਬੜੇ ਚਿਰ ਦਾ ਚੱਲਦਾ, ਉੱਥੇ ਸਵਾਲ ਇੱਕ ਇਹ ਵੀ ਉੱਠਦਾ ਕਿ ਔਰਤਾਂ ਤੇ ਪਾਬੰਦੀਆਂ ਨੇ ਕਿ 10 ਸਾਲ ਤੋਂ ਜਿਹੜੀ ਔਰਤ ਦੀ ਉਮਰ ਵੱਧ ਜਾਂਦੀ ਹੈ ਉਹ ਜਦ ਤੱਕ 50 ਨੂੰ ਨਹੀਂ ਟੱਪਦੀ, ਵਿਚਲੇ 40 ਸਾਲ ਉਹ ਮੰਦਿਰ ਚ ਨਹੀਂ ਜਾ ਸਕਦੀ, ਕਿਉਂਕਿ ਕਹਿੰਦੇ ਜੇ ਇਹਨਾਂ ਦਿਨਾਂ ਚ ਔਰਤ ਨੂੰ ਪੀਰੀਅਡਸ ਆਉਂਦੇ ਆ ਤੇ ਪਵਿੱਤਰ ਨਹੀਂ ਰਹਿੰਦੀ, ਤੇ ਪੀਰੀਅਡਸ ਹੋਣਾ ਪਵਿੱਤਰਤਾ ਨਾ ਪਵਿੱਤਰਤਾ ਦਾ ਮੁੱਦਾ ਕਿੱਥੋਂ ਬਣ ਗਿਆ? ਇਹੋ ਹੀ ਤੇ ਇੱਕ ਗੁਣ ਹੈ ਔਰਤ ਦਾ ਜਿਹਦੇ ਨਾਲ ਅੱਗੋਂ ਬੱਚੇ ਪੈਦਾ ਹੁੰਦੇ ਆ, ਔਰ ਬੱਚੇ ਪੈਦਾ ਹੋਣ ਉਹ ਅਫਸਰ ਵੀ ਬਣਦੇ ਆ, ਜੱਜ ਵੀ ਬਣਦੇ ਆ ਤੇ ਪੁਜਾਰੀ ਵੀ ਉਹ ਬੱਚੇ ਬਣਦੇ ਆ। ਇਹਨੂੰ ਜੇ ਪਾਪ ਗਿਣ ਲਿਆ ਜਾਵੇ ਤੇ ਫਿਰ ਬੱਚੇ ਕਿੱਦਾਂ ਪੈਦਾ ਹੋਣਗੇ? ਉਹ ਇੱਦਾਂ ਦੀਆਂ ਪਾਬੰਦੀਆਂ ਨੇ ਕਈ ਕੁਛ ਆ ਮੁੱਦਾ ਸੁਪਰੀਮ ਕੋਰਟ ਚੱਲਦਾ ਪਿਆ। ਪਹਿਲਾਂ ਇੱਕ ਵਾਰੀ ਫੈਸਲਾ ਹੋਇਆ ਸੀ, 5 ਜੱਜ ਸੀ, 5 ਚੋਂ 4 ਜੱਜਾਂ ਨੇ ਆਖਿਆ ਕਿ ਇਹੋ ਜਿਹੀਆਂ ਪਾਬੰਦੀਆਂ ਗਲਤ ਨੇ। ਇੱਕ ਜੱਜ ਨੇ ਕਹਿਤਾ ਨਹੀਂ ਜੀ, ਮੰਦਿਰ ਕਮੇਟੀ ਦਾ ਹੱਕ ਹੈ ਜੋ ਮਰਜ਼ੀ ਕਰੇ। ਉਹਦੀ ਸ਼ਿਕਾਇਤ ਹੋ ਗਈ, ਫਿਰ ਹੁਣ 5 ਤੋਂ ਬਾਅਦ ਰਿਵਿਊ ਦਾ ਕੇਸ ਚੱਲਦਾ, 9 ਜੱਜ ਸੁਣਵਾਈ ਕਰਦੇ ਪਏ, 15 ਦਿਨ ਹੋ ਗਏ ਸੁਣਵਾਈ ਹੋ ਜਾਂਦੀ ਹੈ। ਕੱਲ ਉੱਥੇ ਸੀ ਕਿ ਜੇ ਇਹੋ ਜਿਹੀਆਂ ਪਾਬੰਦੀਆਂ ਨੇ ਤੇ ਜਿਹਨੇ ਜਾਣਾ ਜਾਵੇ, ਜਿਹਨੇ ਨਹੀਂ ਜਾਣਾ ਨਾ ਜਾਵੇ, ਪਾਬੰਦੀਆਂ ਪਸੰਦ ਨਹੀਂ ਤੁਸੀਂ ਨਾ ਜਾਓ। ਉਹ ਜਿਹੜੇ ਪਟੀਸ਼ਨਰ ਉਹ ਕਹਿੰਦੇ ਕਿੱਦਾਂ ਨਾ, ਜੇ ਸਾਡੇ ਜਾਣ ਦਾ ਹੱਕ ਹੈ, ਅਸੀਂ ਧਰਮ ਸਥਾਨ ਜਾਣਾ। ਸੁਪਰੀਮ ਕੋਰਟ ਨੇ ਆਖਿਆ ਕਿ ਹਿੰਦੂ ਬਣੇ ਰਹਿਣ ਵਾਸਤੇ ਧਰਮ ਸਥਾਨ ਦੇ ਵਿੱਚ ਮੰਦਿਰ ਚ ਜਾਣਾ ਜ਼ਰੂਰੀ ਨਹੀਂ। ਕਿਸੇ ਦਾ ਨਹੀਂ ਮਨ ਕਰਦਾ ਉਹ ਆਪਣੇ ਘਰ ਬੈਠਾ ਵੀ ਪੂਜਾ ਪਾਠ ਕਰ ਸਕਦਾ, ਹਵਨ ਕਰ ਸਕਦਾ, ਜ਼ਰੂਰੀ ਉੱਥੇ ਜਾਣਾ? ਨਾ ਜਾਓ। ਇਹ ਗੱਲ ਤਾਂ ਕੱਲਾ ਉਹਨਾਂ ਤੇ ਨਹੀਂ, ਸਿੱਖ ਦੇ ਉੱਤੇ ਵੀ ਹੋ ਸਕਦੀ ਆ, ਮੁਸਲਮਾਨ ਤੇ ਵੀ, ਈਸਾਈ ਤੇ ਵੀ। ਮੈਂ ਕਈ ਲੋਕਾਂ ਨੂੰ ਜਾਣਦਾ ਜਿਹੜੇ ਧਰਮ ਸਥਾਨਾਂ ਚ ਘੱਟ ਜਾਂਦੇ ਆ, ਆਪਣੇ ਘਰ ਪੂਜਾ ਪਾਠ ਕਰਦੇ। ਅਜੇ 2 ਦਿਨ ਪਹਿਲਾਂ ਮੈਂ ਕਿਸੇ ਪਰਿਵਾਰ ਵਿੱਚ ਗਿਆ ਸਾਂ, ਉਹਨਾਂ ਨੇ ਬਾਹਰਲੇ ਕਮਰੇ ਦੇ ਨਾਲ ਇੱਕ ਕਮਰਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ। ਪਿੱਛੇ ਜੇ ਮੈਂ ਇੱਕ ਜੱਜ ਸਾਹਿਬ ਦੇ ਘਰ ਗਿਆ, ਉਹਨਾਂ ਦੇ ਘਰ ਉੱਪਰਲੇ ਮੰਜ਼ਿਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਗ੍ਰੰਥੀ ਦੀ ਉਚੇਚੇ ਤੌਰ ਤੇ ਡਿਊਟੀ ਲਾਈ ਹੈ, ਉਹਨੂੰ ਹਰ ਮਹੀਨੇ ਤਨਖਾਹ ਦਿੰਦੇ ਆ। ਉਹ ਗ੍ਰੰਥੀ ਸਿੰਘ ਆ ਕੇ ਮਹਾਰਾਜ ਦਾ ਪ੍ਰਕਾਸ਼ ਕਰਦਾ, ਵਾਕ ਰਹਿੰਦਾ, ਬਾਕੀ ਪਰਿਵਾਰ ਦੇ ਜੀਆਂ ਚੋਂ ਜਿਹੜੇ ਜਾਣਾ ਚਾਹੁਣ ਉਹ ਚਲੇ ਜਾਂਦੇ ਨੇ, ਜਿਹਨਾਂ ਕੋਲ ਨਹੀਂ ਟਾਈਮ ਉਹ ਨਹੀਂ ਵੀ ਜਾਂਦੇ, ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਹ ਕਰਦਾ। ਇਹ ਚ ਕੋਈ ਉਹ ਅਵੱਗਿਆ ਤਾਂ ਨਹੀਂ ਕਰ ਰਹੇ, ਆਪਣੇ ਢੰਗ ਨਾਲ ਆਪਣੀਆਂ ਜ਼ਿੰਦਗੀ ਦੀਆਂ ਮਜਬੂਰੀਆਂ ਕੰਮ ਕਾਰ ਵੀ ਕਰਨੇ। ਇੱਥੇ ਸੁਪਰੀਮ ਕੋਰਟ ਨੇ ਆਖਿਆ ਕੋਈ ਜ਼ਰੂਰੀ ਨਹੀਂ, ਜੇ ਕੋਈ ਇਸ ਤਰ੍ਹਾਂ ਦੀ ਜ਼ਿੰਦਗੀ ਜੀਣਾ ਚਾਹੁੰਦਾ ਤੇ ਉੱਥੇ ਪਾਬੰਦੀਆਂ ਨਹੀਂ ਹੋ ਸਕਦੀਆਂ। ਅਸੀਂ ਇਸਲਾਮ ਨੂੰ ਬੜਾ ਪਾਬੰਦੀਆਂ ਵਾਲਾ, ਬੜਾ ਸਖ਼ਤ ਧਰਮ ਗਿਣਦੇ ਹਾਂ। ਇਸਲਾਮ ਦੇ ਵਿੱਚ ਜਦੋਂ ਕਈ ਸ਼ਾਇਰ, ਮਿਰਜ਼ਾ ਗਾਲਿਬ ਵੀ, ਉਹ ਇਹ ਕਹਿੰਦੇ ਆ ਕਿ ਉੱਥੇ ਹੀ ਉਹ ਰਿੰਦ ਗਿਆ ਤੇ ਉੱਥੇ ਆ ਗਿਆ ਜਿਹੜਾ ਮੌਲਵੀ ਹੈ। ਫਰਕ ਇੰਨਾ ਸੀ ਕਿ ਇੱਕ ਜਿਹੜਾ ਅੰਦਰੋਂ ਪੀ ਕੇ ਨਿਕਲਿਆ ਸੀ ਤੇ ਦੂਜਾ ਪੀਣ ਚੱਲਿਆ ਸੀ। ਏਦਾਂ ਦੀਆਂ ਬਹੁਤ ਕਿਸਮ ਦੀਆਂ ਮਿਸਾਲਾਂ ਉਹ ਦੇਈ ਜਾਂਦੇ ਆ। ਹੁਣ ਨਵੇਂ ਸ਼ਹਿਰ ਵੀ ਏਦਾਂ ਦੀਆਂ ਗੱਲਾਂ ਕਰੀ ਜਾਂਦੇ ਆ, ਜਾਂ ਉਹਦੇ ਵਿੱਚ ਜਦੋਂ ਇਹ ਆਖਿਆ ਜਾਂਦਾ ਕਿ ਹੁਣ ਮੈਨੂੰ 100 ਮੱਕਿਆਂ ਦਾ ਹੱਜ ਤੇਰਾ ਬਿਰਹੜਾ, ਜਾਂ ਹਾਜੀ ਲੋਕ ਮੱਕੇ ਵੱਲ ਜਾਂਦੇ। ਅੱਛਾ, ਇਹ ਜਿਹੜੀਆਂ ਗੱਲਾਂ ਜਿਸ ਤਰ੍ਹਾਂ ਵਰਤੀਆਂ ਗਈਆਂ ਨੇ ਉਹ ਤੇ ਇਹਨਾਂ ਨੇ ਗੁੱਸਾ ਨਹੀਂ ਕਰਦੇ। ਹਿੰਦੂ ਧਰਮ ਦੇ ਵਿੱਚ ਵੀ ਗੰਗਾ ਬੜੀ ਪਵਿੱਤਰ ਗਿਣੀ ਗਈ, ਪਰ ਜਦੋਂ ਇਹ ਆਖਿਆ ਜਾਂਦਾ ਰਾਮ ਤੇਰੀ ਗੰਗਾ ਮੈਲੀ ਹੋ ਗਈ, ਰਾਮ ਨੂੰ ਵੀ ਮਿਹਣੇ ਮਾਰਨੇ, ਤੇਰੀ ਤੇ ਗੰਗਾ ਵੀ ਮੈਲੀ ਹੋ ਗਈ ਹੈ। ਇਹ ਜਿਹੜਾ ਦੂਸਰੇ ਧਰਮ, ਸਾਡਾ ਧਰਮ ਬੜਾ ਫੁੱਲ ਦਿਲਾ ਧਰਮ ਗਿਣਿਆ ਜਾਂਦਾ, ਇਹੋ ਜਿਹੀ ਕੋਈ ਗੱਲ ਆਖੇ ਕੋਈ ਬੰਦਾ ਜਾਊਗਾ ਕਿੱਥੇ? ਅਸੀਂ ਲੋਕ ਜਿਹੜੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਾਂ, ਇਹਦੇ ਚ ਕੁਝ ਨਾ ਕੁਝ ਨਵੀਨਤਾ ਦੀ ਲੋੜ ਹੈ, ਜਿਹੜੀਆਂ ਹੱਦਾਂ ਵਧ ਜਾਂਦੀਆਂ ਕਿਸੇ ਪੜਾਅ ਤੇ ਖਰਾਬ ਕਰਨੀ।

0: ਵਾਪਸ ਪੰਜਾਬ ਵੱਲ ਜੀ ਮੁੜਦੇ ਹਾਂ, ਆਪਣੇ ਗੱਲਬਾਤ ਕਰਦੇ ਹਾਂ ਪੰਨੂ ਸਾਹਿਬ ਕਿ ਸੀਨੀਅਰ ਅਕਾਲੀ ਆਗੂ ਸ਼ਾਇਦ ਉਹ ਹੁਣ ਸਾਬਕਾ ਹੋਣ ਜਾ ਰਹੇ ਨੇ ਸੁਰਜੀਤ ਸਿੰਘ ਰੱਖੜਾ, ਇਹ ਕਿੰਨੀ ਕੁ ਸਹੀ ਹੈ ਗੱਲ ਅਤੇ ਇਹ ਕਿੰਨਾ ਕੁ ਵੱਡਾ ਝਟਕਾ ਹੋ ਸਕਦਾ ਹੈ ਅਕਾਲੀ ਦਲ ਲਈ?
1: ਦੇਖੋ, ਇਹ ਜਿਹੜਾ ਰੱਖੜਾ ਪਰਿਵਾਰ ਹੈ ਬਹੁਤ ਵੱਡਾ ਕਾਰੋਬਾਰੀ ਪਰਿਵਾਰ ਹੈ। ਅਸਲ ਚ ਰੱਖੜਾ ਪਰਿਵਾਰ ਨੇ, ਰੱਖੜਾ ਦਾ ਪਿੰਡ ਹੈ, ਧਾਲੀਵਾਲ ਪਰਿਵਾਰ ਦੇ ਤੌਰ ਤੇ ਅਮਰੀਕਾ ਚ ਲੋਕ ਇਹਨਾਂ ਨੂੰ ਜਾਣਦੇ। 500-700 ਇਹਨਾਂ ਦੇ ਗੈਸ ਸਟੇਸ਼ਨ ਵੀ ਹੈ। ਇਸ ਬਹੁਤ ਵੱਡੇ ਕਾਰੋਬਾਰੀ ਪਰਿਵਾਰ ਦੇ ਕੋਲ ਔਖੇ ਦਿਨਾਂ ਚ ਕਿਸੇ ਵਕਤ ਸੁਖਬੀਰ ਤੋਂ ਬਾਦਲ ਵੀ ਰਹਿੰਦਾ ਗਿਆ, ਉਹਨੇ ਦਿਨ ਉੱਥੇ ਕੱਟੇ ਸੀ। ਫਿਰ ਰਾਜਨੀਤੀ ਦੇ ਨੇੜੇ ਉਦੋਂ ਆਏ ਜਦੋਂ ਹਰਚਰਨ ਸਿੰਘ ਬਰਾੜ ਦੀ ਸਰਕਾਰ ਸੀ, ਤੇ ਇਹਨਾਂ ਚੋਂ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਦੀ ਮੈਂ ਇੰਟਰਵਿਊ ਸੁਣੀ ਸੀ। ਉਹ ਕਹਿੰਦਾ ਉਹਨਾਂ ਸਾਨੂੰ ਸੱਦ ਲਿਆ ਤੇ ਅਸੀਂ ਉੱਥੇ ਚਲੇ ਗਏ, ਬਾਹਰਲੇ ਕਮਰੇ ਸਾਨੂੰ ਬਿਠਾ ਦਿੱਤਾ। ਅਜੇ ਸੀਐਮ ਸਾਹਿਬ ਤਿਆਰ ਹੁੰਦੇ, ਕਹਿੰਦੇ ਅਸੀਂ ਬੈਠੇ ਰਹੇ ਬੈਠੇ ਰਹੇ। ਫਿਰ ਇੱਕ ਬਜ਼ੁਰਗ ਕੁੜਤੇ ਪਜਾਮੇ ਵਾਲਾ ਸਿਰ ਤੇ ਪਟਕਾ ਬੰਨਿਆ, ਆ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਅਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਸਾਡੇ ਨਾਲ ਬਹਿ ਗਿਆ, ਗੱਲਾਂ ਕਰਨ ਲੱਗ ਪਿਆ ਤੇ ਅਸੀਂ ਗੱਲਾਂ ਕਰਦੇ ਰਹੇ। ਵਾਹਵਾ ਚਿਰ ਬਾਅਦ ਅਸੀਂ ਪੁੱਛਿਆ ਕਿ ਭਾਈ ਸਾਹਿਬ ਇਹ ਸੀਐਮ ਸਾਹਿਬ ਕਦੋਂ ਕੁੱਟਦੇ ਹੁੰਦੇ? ਤੂੰ ਕਹਿੰਦਾ ਸੀਐਮ ਤੇ ਮੈਂ ਹੀ ਹਾਂ, ਯਾਨੀ ਸਾਨੂੰ ਇਹ ਨਹੀਂ ਪਤਾ ਵੀ ਸੀਐਮ ਕਿੱਦਾਂ ਦਾ। ਤੂੰ ਕਹਿੰਦੇ ਉਹਨੇ ਫਿਰ ਆਖਿਆ ਵੀ ਮੈਂ ਹੀ ਹਰਚਰਨ ਸਿੰਘ ਬਰਾੜ ਹੈ। ਕਹਿੰਦੇ ਫਿਰ ਅਸੀਂ ਆਖਿਆ ਜੀ ਇਹ ਤਾਂ ਗੁਸਤਾਖੀ ਹੋ ਗਈ, ਸਾਨੂੰ ਪਤਾ ਨਹੀਂ ਅਸੀਂ ਤੁਹਾਨੂੰ ਤਾਂ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਈ। ਉਹਨੇ ਫਿਰ ਆਖਿਆ ਰਾਜਨੀਤੀ ਚਾਹੋ ਅਸੀਂ ਆਏ ਨਾ। ਮੁੜ ਕੇ ਕਹਿੰਦਾ ਬਾਦਲ ਸਾਹਿਬ ਘਰ ਆਏ ਤੇ ਇਹਨਾਂ ਨੇ ਆ ਕੇ ਟਿਕਟ ਦੇ ਦਿੱਤੀ ਸਾਡੇ ਚੋਂ ਇੱਕ ਭਰਾ ਨੂੰ, ਅਸੀਂ ਰਾਜਨੀਤੀ ਨੇੜੇ ਚਲੇ ਗਏ। ਉਦੋਂ ਤੋਂ ਬਾਅਦ ਉਹ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਦੇ ਦੌਰ ਵਿੱਚ ਇਹ ਬੰਦਾ ਝੂਠ ਥੋੜਾ ਬੋਲਦਾ, ਇਹਨੇ ਸਾਡੀ ਵੀ ਪੁਜੀਸ਼ਨ ਖਰਾਬ ਕਰਾਈ। 2024 ਦੀਆਂ ਚੋਣਾਂ ਚ ਭਾਜਪਾ ਇਹਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ, ਤੇ ਉਹ ਕਹਿੰਦਾ ਕਿ ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਾਂਝੇ ਕਾਫੀ ਚੰਗੇ ਸਾਡੇ ਸੰਬੰਧ ਸੀ। ਇਹਨੇ ਮੈਨੂੰ ਆਖਿਆ ਜੀ ਤੁਸੀਂ ਗੱਲ ਕਰੋ। ਮੈਂ ਆਖਿਆ ਜੇ ਮੈਂ ਆਖਾਂ ਉੱਥੇ ਤੇ ਮੇਰੀ ਉਹ ਮਾਨਤਾ ਲੈਣਗੇ, ਤੇ ਜੇ ਤੁਸੀਂ ਆਖੋ ਤੇ ਮੈਂ ਉਹਨੂੰ ਕਿੰਨੀਆਂ ਕੁ ਸੀਟਾਂ ਦੀ ਗੱਲ ਕਰਕੇ ਆਵਾਂ। ਤੇ ਸੁਖਬੀਰ ਨੇ ਆਖਿਆ ਜੀ ਤੁਸੀਂ 4-5 ਸੀਟਾਂ ਦੀ ਗੱਲ ਕਰੋ, ਇੰਨੀਆਂ ਅਸੀਂ ਭਾਜਪਾ ਨੂੰ ਛੱਡ ਦਿਆਂਗੇ ਤੇ ਸਮਝੌਤਾ ਹੁੰਦਾ ਤੇ ਤੁਸੀਂ ਕਰੋ। ਉਹ ਕਹਿੰਦਾ ਮੈਂ ਗਿਆ ਉੱਥੇ, ਅਮਿਤ ਸ਼ਾਹ ਨੇ ਆਖਿਆ ਮੈਂ ਤੁਹਾਡੇ ਆਖੇ ਸਮਝੌਤਾ ਕਰਨ ਨੂੰ ਤਿਆਰ ਹਾਂ। ਚਲੋ ਤੁਸੀਂ 5 ਸੀਟਾਂ ਕਹਿੰਦੇ, ਅਸੀਂ 5 ਲੈ ਲਏ, 8 ਅਕਾਲੀ ਲੜ ਲੈਣ। ਪਰ ਮੈਨੂੰ ਯਕੀਨ ਨੀ, ਸੁਖਬੀਰ ਝੂਠ ਬੜਾ ਬੋਲਦਾ, ਇਹ ਅੰਦਰ ਕੁਛ ਕਹਿੰਦਾ ਬਾਹਰ ਜਾ ਕੇ ਕੁਛ ਕਹਿੰਦਾ। ਮੈਂ ਕਿਹਾ ਜੀ ਏਦਾਂ ਨੀ ਕਰੂਗਾ। ਉਹ ਕਹਿੰਦਾ ਮੈਂ ਆਪਣੇ ਵੱਲੋਂ ਸਾਰਾ ਕੁਝ ਕਰਕੇ ਗਿਆ, ਬੜਾ ਖੁਸ਼ ਕੇ ਮਾਮਲਾ ਖਤਮ ਹੋ ਗਿਆ, ਜਿਹਨਾਂ ਸਮਝੌਤਾ ਹੋ ਗਿਆ। ਜਦੋਂ ਜਾ ਕੇ ਸੁਖਬੀਰ ਨੂੰ ਦੱਸਿਆ ਤੇ ਪੈਂਦਾ ਕਹਿੰਦਾ ਮੈਂ ਤੁਹਾਨੂੰ ਕਦੋਂ ਆਖਿਆ ਸੀ 5 ਸੀਟਾਂ ਉਹਨਾਂ ਦੇਣੀਆਂ, 5 ਤਾਂ ਦੇਣੀਆਂ ਨੀ। ਕਹਿੰਦਾ ਮੈਂ ਤਾਂ ਤੁਹਾਡੇ ਪੈਣ ਤੋਂ ਜਾ ਕੇ ਆਖਿਆ ਨਾ ਇਹ ਅਸੀਂ ਦੇਣੀਆਂ। ਮੈਂ ਕਿਹਾ ਜੀ ਮੈਂ ਵਾਅਦਾ ਕਰਿਆ। ਕਹਿੰਦਾ ਜੀ ਉਦੋਂ ਵੀ ਇਸ ਤਰ੍ਹਾਂ ਕੀਤਾ। ਉਹ ਜਿੰਨੀਆਂ ਕਹਿੰਦਾ ਉਹਨਾਂ ਨੇ ਆਖੀਆਂ ਸੀ, ਉਸ ਤੋਂ ਬਾਅਦ ਇਹਨਾਂ ਦੇ ਮਤਭੇਦ ਵੱਧਦੇ ਗਏ। ਫਿਰ ਅਕਾਲ ਤਖ਼ਤ ਸਾਹਿਬ ਤੇ ਜਦੋਂ ਮਸਲਾ ਪੁੱਜਾ ਤੇ ਧਾਲੀਵਾਲ ਰੱਖੜਾ ਪਰਿਵਾਰ ਦੂਸਰਿਆਂ ਨੂੰ ਰੱਖ ਲਓ ਗਿਆ, ਦੂਸਰੇ ਕਿਸੇ ਪਾਸੇ ਨੀ ਲੱਗੇ। ਉਹਨਾਂ ਨੇ ਇੱਕ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਗੇ ਲਾਇਆ, ਉਹਦੇ ਕੋਲ ਇੱਕੋ ਹੀ ਡਿਗਰੀ ਹੈ, ਉਹਨੇ ਕੁਰਾਨ ਸ਼ਰੀਫ ਤੇ PhD ਕੀਤੀ ਹੈ, ਜਿਹਦਾ ਥੀਸਿਸ ਅਜੇ ਤੱਕ ਪਾਸ ਨਹੀਂ ਹੋਇਆ। ਗੱਲਾਂ ਕਰਨ ਲੱਗੇ ਤੇ ਲਸ਼ੇਦਾਰ ਦੀਆਂ ਕਰੀ ਜਾਂਦਾ ਜਿਹੜੀਆਂ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਉਹ ਦਲ ਚੱਲ ਨਹੀਂ ਸਕਿਆ, ਅੰਮ੍ਰਿਤਪਾਲ ਸਿੰਘ ਵਾਲਾ ਦਲ ਉੱਠ ਨਹੀਂ ਸਕਿਆ, ਸੁਖਬੀਰ ਵੱਲ ਨੇ ਵਾਪਸ ਨਹੀਂ ਜਾਣਾ ਚਾਹੁੰਦੇ। ਕੱਲ ਸਵੇਰੇ ਖਬਰ ਆਈ ਕਿ ਫੈਸਲਾ ਹੋ ਗਿਆ ਤੇ ਰੱਖੜਾ ਪਰਿਵਾਰ ਅਕਾਲੀ ਨਹੀਂ ਰਹੂਗਾ, ਇਹ ਹੁਣ ਆਮ ਆਦਮੀ ਪਾਰਟੀ ਨਾਲ ਜਾਣਗੇ, ਭਗਵੰਤ ਮਾਨ ਨਾਲ। ਅੱਜ ਸ਼ਾਇਦ ਇਹ ਰਸਮ ਸਿਰੇ ਚੜਜੂਗੀ, ਸਾਰੇ ਅਖਬਾਰਾਂ ਚ ਆ ਗਿਆ ਕਿ ਰੱਖੜੇ ਭਗਵੰਤ ਮਾਨ ਨਾਲ ਜਾ ਰਹੇ।
0: ਪੰਨੂ ਸਾਹਿਬ, ਜਿਹੜਾ ਪੰਜਾਬ ਵਿੱਚ ਬੜਾ ਗਰਮ ਮੁੱਦਾ ਹੈ ਕਿ ਵਿਜੀਲੈਂਸ ਤੇ ਰੇਡ ਹੋਈ ਜਿਹੜੀ, ਉਸ ਵਿੱਚ ਕਈ ਕੁਛ ਹੁਣ ਸਾਹਮਣੇ ਆ ਰਿਹਾ ਜੀ। ਕੱਲ ਵੀ ਅਸੀਂ ਡਿਸਕਸ਼ਨ ਕੀਤੀ ਸੀ ਇਹਦੇ ਤੇ, ਉਹ ਇਹ ਕਿ ਵਿਜੀਲੈਂਸ ਵਾਲਿਆਂ ਨੇ ਪੈਸੇ ਲੈਣ ਲਈ ਝੂਠਾ ਕੇਸ ਦਰਜ ਕੀਤਾ ਹੋਇਆ ਸੀ ਤੇ ਪਰਤਾਂ ਖੁੱਲ ਰਹੀਆਂ ਨੇ ਜੀ, ਹੁਣ ਤੱਕ ਕੀ ਹੋਰ ਪਤਾ ਲੱਗ ਗਿਆ?
1: ਉਹਦੇ ਚ ਹੁਣ ਗੱਲ ਇਹ ਨਿਕਲੀ ਆ ਕਿ ਉਸ ETO ਤੋਂ ਟੈਕਸੇਸ਼ਨ ਵਾਲੇ ਤੋਂ ਰਿਸ਼ਵਤ ਲੈਣ ਵਾਸਤੇ ਭਾਜਪਾ ਦੇ ਪਿਓ ਪੁੱਤ ਜਿਹੜੇ ਦੋਵੇਂ ਫੜੇ ਗਏ ਆ, ਭਾਜਪਾ ਲੀਡਰ ਮਲੋਟ ਵਾਲੇ, ਇਹਨਾਂ ਨੇ ਵਿਜੀਲੈਂਸ ਤੋਂ ਇੱਕ ਚਿੱਠੀ ਕਢਵਾਈ ਉਹਨਾਂ

0: ਤੇਰੀ ਜਾਂਚ ਹੋ ਰਹੀ ਹੈ, ਤੂੰ ਰਿਸ਼ਵਤ ਖੋਹ ਰਿਹਾ, ਤੂੰ ਹੇਰਾਫੇਰੀ ਕਰਦਾ, ਭ੍ਰਿਸ਼ਟਾਚਾਰ ਕਰਦਾ। ਮੁੜ ਕੇ ਇਹ ਆਪ ਹੀ ਉਹਦੇ ਕੋਲ ਚਲੇ ਗਏ, ਪਤਾ ਲੱਗਾ ਤੇਰੀ ਜਾਂਚ ਖੁੱਲੀ, ਅਸੀਂ ਕਰਦੇ ਤੇਰੀ ਮਦਦ, ਅਸੀਂ ਫਲਾਣੇ ਫਲਾਣੇ ਛੁਡਾਇਆ। ਉਹਨੇ ਹਾਂ ਕਰਤੀ। ਇਹ ਫਿਰ ਗੱਲ ਕਰਨ ਲੱਗ ਪਏ ਕਿ ਇੰਨੇ ਕੁ ਪੈਸੇ ਮੰਗਦੇ ਵਿਜੀਲੈਂਸ ਵਾਲੇ, ਤੇਰੀ ਏਦਾਂ ਗੱਲ ਕਰਾ ਦਿੰਦੇ। ਉਹ ਸਾਰਾ ਕੁਝ ਹੁੰਦਾ ਰਿਹਾ। ਉਹਨੇ ਸੀਬੀਆਈ ਨਾਲ ਗੱਲ ਕਰਤੀ ਕਿ ਮੈਂ ਤੇ ਏਦਾਂ ਦੀ ਗੱਲ ਨੀ ਕੋਈ ਕੀਤੀ, ਮੇਰੇ ਖਿਲਾਫ਼ ਸ਼ਿਕਾਇਤ ਕੀਤੀ ਕਿ ਅਸੀਂ ਮੇਰੇ ਤੋਂ ਇੰਨੇ ਪੈਸੇ ਮੰਗਦੇ। ਸੀਬੀਆਈ ਸਾਰੀ ਰਿਕਾਰਡਿੰਗ ਕਰਦੀ ਰਹੀ। ਉਸ ਦਿਨ ਹੋਟਲ ਚ ਡੀਲ ਹੋਈ ਤੇ ਉਹਨਾਂ ਨੇ 13 ਲੱਖ ਰੁਪਏ ਦੇ ਦਿੱਤੇ, ਸੈਮਸੰਗ ਦਾ ਮੋਬਾਈਲ ਫੋਨ ਵੀ ਦੇ ਦਿੱਤਾ, ਸਾਰਾ ਕੁਝ ਕਰ ਲਿਆ। ਤੇ ਬਾਅਦ ਚ ਸੀਬੀਆਈ ਨੇ ਰੇਡ ਕਰਤਾ ਤੇ ਭੱਜ ਗਏ। ਭੱਜੇ ਜਾਂਦੇ ਉਹ ਦੋਵੇਂ ਪਿਓ ਪੁੱਤ ਵੀ ਫੜੇ ਗਏ, ਉਹਨਾਂ ਦਾ ਡਰਾਈਵਰ ਵੀ, ਤੇ ਵਿਜੀਲੈਂਸ ਦੇ ਡਾਇਰੈਕਟਰ ਦਾ ਪੀਏ ਤੱਕ ਲੱਭਾ ਨੀ, ਹੁਣ ਉਹਦਾ ਲੁੱਕ ਆਊਟ ਕਾਰਨ ਜਾਰੀ ਕਰਨ ਲੱਗੇ। ਉਦੋਂ ਬਾਅਦ ਫਿਰ 2 ਦਿਨ ਲਾ ਕੇ ਵਿਜੀਲੈਂਸ ਤੋਂ ਰੇਡ ਸਾਰੀ ਪੁਣਛਾਣ ਕੀਤੀ, ਤਲਾਸ਼ੀ ਚ ਉਹ ਚਿੱਠੀ ਕਿਤੇ ਨਿਕਲੀ ਨੀ, ਉਸ ਬੰਦੇ ਦੇ ਖਿਲਾਫ ਕੇਸ ਹੀ ਕੋਈ ਨੀ। ਹੁਣ ਵਿਜੀਲੈਂਸ ਡਾਇਰੈਕਟਰ ਆਖੀਦਾ ਜੀ ਮੇਰੇ ਕੋਲ ਤਾਂ ਕੇਸ ਹੀ ਕੋਈ ਨੀ, ਤੇ ਮੇਰੇ ਨਾਂ ਤੇ ਜੇ ਪੀਏ ਆਪੇ ਕਿਸੇ ਕੋਈ ਏਦਾਂ ਦੀ ਗੜਬੜ ਕਰਦਾ ਪਿਆ ਤੇ ਮੇਰੇ ਨਾਲ ਵਾਸਤਾ ਕੋਈ ਨੀ। ਪੀਏ ਨੂੰ ਪੁੱਛੋ ਕਿ ਉਹਨੂੰ ਮੈਂ ਆਖਿਆ ਮੇਰੇ ਨਾਲ ਤੇ ਵਾਸਤੇ, ਮੇਰੇ ਨਾਲ ਤੂੰ ਗੱਲ ਵੀ ਨੀ ਕਦੇ ਕੀਤੀ। ਅੱਛਾ ਗੱਲ ਵੀ ਕਿਉਂ ਨਿਕਲੀ ਆ ਕਿ ਭਾਜਪਾ ਦੇ ਲੀਡਰ ਪਿਓ ਪੁੱਤ ਜਿਹੜੇ ਅੱਗੋਂ ਹੁਣ ਅਸੈਂਬਲੀ ਚੋਣ ਵੀ ਲੜਨ ਦੀ ਤਿਆਰੀ ਸੀ ਤੇ ਭਾਜਪਾ ਇਹਨਾਂ ਨੂੰ ਟਿਕਟ ਦੇਣਾ ਮੰਨੀ ਸੀ, ਉਹ ਦੋਵੇਂ ਕਰਦੇ ਹੀ ਸੀ ਕਿ ਕਿਸੇ ਨਾ ਕਿਸੇ ਦੇ ਖਿਲਾਫ਼ ਝੂਠੀ ਸ਼ਿਕਾਇਤ ਕਰਾਉਂਦੇ ਸੀ ਤੇ ਮੁੜ ਕੇ ਆਪੇ ਸਮਝੌਤਾ ਢਾਉਣ ਦੇ ਨਾਂ ਤੇ ਮੋਦੀ ਕਮਾਈ ਭਰਦੇ ਸੀ। ਇਹਦੇ ਚ ਉਹਨਾਂ ਨੇ ਸ਼ਿਕਾਇਤ ਜਿਹੜੀ ਕਰਾਈ, ਅਸਲ ਚ ਜਿਸ ਬੰਦੇ ਵੱਲੋਂ ਸ਼ਿਕਾਇਤ ਕਰਾਈ ਉਹ ਬੰਦਾ ਹੀ ਨਹੀਂ, ਕੋਈ ਫੇਕ ਸ਼ਿਕਾਇਤ, ਔਰ ਵਿਜੀਲੈਂਸ ਦੇ ਵਿੱਚ ਕਿਸੇ ਰਿਕਾਰਡ ਦੇ ਉੱਤੇ ਚੜੀ ਨਹੀਂ। ਫਿਰ ਉਹ ਪੀਏ ਦੇ ਕੋਲ ਸ਼ਿਕਾਇਤ ਪਈ ਸੀ। ਪੀਏ ਆਮ ਤੌਰ ਤੇ ਇੰਸਪੈਕਟਰ ਜਾਂ DSP ਰੈਂਕ ਦਾ ਹੁੰਦਾ, ਉਹਦੇ ਕੋਲ ਸ਼ਿਕਾਇਤ ਪਈ ਸੀ, ਕਾਗਜ਼ਾਂ ਦੇ ਉੱਤੇ ਚੜੀ ਨਹੀਂ, ਬਾਹਰ ਦੀ ਬਾਹਰ ਨਿਪਟਾਰਾ ਕਰਨਾ ਸੀ। ਹੁਣ ਹੈਂਡਰਾਈਟ ਤੋਂ ਪਤਾ ਲੱਗਾ, ਹੈਂਡਰਾਈਟਿੰਗ ਤੋਂ, ਕਿ ਇਹਦੇ ਭਾਜਪਾ ਵਾਲੇ ਪਿਓ ਪੁੱਤ ਹੈ। ਇਹਨਾਂ ਦੇ ਨਾਲ ਜਿਹੜਾ ਮੁੰਡਾ ਡਰਾਈਵਰ ਸੀ ਤੇ ਉਦੋਂ ਭੱਜਾ ਤੇ ਵਿਜੀਲੈਂਸ ਜਾ ਕੇ CBI ਨੇ ਪੁੱਛੋ ਭੱਜ ਕੇ ਜਾ ਕੇ ਫੜੇ ਆ ਸ਼ੰਭੂ ਬੈਰੀਅਰ ਤੋਂ ਰਾਜਪੁਰੇ ਲਾਗੇ। ਇਹਨਾਂ ਨੇ ਉਹ ਸ਼ਿਕਾਇਤ ਆਪਣੇ ਉਸ ਡਰਾਈਵਰ ਤੋਂ ਲਿਖਾਈ ਸੀ। ਜੇ ਇਸ ਕੇਸ ਵਿੱਚ ਇਹ ਸ਼ਿਕਾਇਤ ਲਿਖਾਈ ਹੋ ਸਕਦੀ ਹੈ, ਇਹਦਾ ਮਤਲਬ ਪਤਾ ਨੀ ਏਦਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਉਹ ਤੋਂ ਲਿਖਾਈਆਂ ਹੋਣਗੀਆਂ। ਉਹਨੂੰ ਥੋੜਾ ਬਹੁਤ ਚੋਗਾ ਪਾ ਛੱਡਦੇ ਹੋਣਗੇ ਕਿ ਕਿਤੇ 20 ਲੱਖ, ਕਿਤੇ 30 ਲੱਖ, ਕਿਤੇ ਵੱਧ ਵੀ ਲੈਂਦੇ ਹੋਣਗੇ, ਉਹ ਚੋਂ ਥੋੜੇ ਬਹੁਤ ਪੈਸੇ ਅੱਗੇ ਦੇ ਕੇ ਬਾਕੀ ਦੀ ਕਮਾਈ ਇਹ ਕਰਦੇ ਹੋਣਗੇ। ਉਹ ਸਾਰੇ ਚੋਂ ਪਤਾ ਲੱਗਦਾ ਫੇਕ ਸ਼ਿਕਾਇਤ ਕਰਕੇ ਐਡਾ ਵੱਡਾ ਮੁੱਦਾ ਬਣਾ ਦਿੱਤਾ।
1: ਪੰਨੂ ਸਾਹਿਬ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਾਂਗੇ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਵਧੀਆ ਰੇਟ ਚੰਗੇ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ 587-832-1208 5878-3208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਜ਼ ਕੰਟਰੀ ਹਿਲ ਜੋ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਅਗਰ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6757 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ, ਸੁਪਰਵਿਜ਼ਰ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ, ਬਹੁਤ ਵਧੀਆ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ 403-400-4-3500। YYC ਹੋਮਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪਣੀ ਲੈਂਗੁਏਜ ਸੇਵਾਵਾਂ ਦੇਵੇਗੀ ਸਰਕਾਰੀ ਖਰਚੇ 'ਤੇ। ਅਗਰ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਵੀਰਪਾਲ ਕੌਰ ਹੋਰਾਂ ਨੂੰ ਫੋਨ ਕਰ ਲਓ 8527-825-7960 8257600983। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ, ਜਿੱਥੋਂ ਤੁਸੀਂ 24 ਘੰਟੇ 7 ਦਿਨ ਫੂਡ ਆਰਡਰ ਕਰਕੇ ਲਿਜਾ ਸਕਦੇ ਹੋ ਜਾਂ ਬੈਠ ਕੇ ਖਾ ਸਕਦੇ ਹੋ। ਬਹੁਤ ਖੁੱਲ੍ਹਾ ਰੈਸਟੋਰੈਂਟ ਹੈ ਜੀ, ਬਹੁਤ ਵਧੀਆ ਸੈਟਿੰਗ ਹੈ ਉਹਨਾਂ ਦੀ, ਮਦਰ ਇੰਡੀਆ ਰੈਸਟੋਰੈਂਟ, ਜਿਨ੍ਹਾਂ ਦਾ ਫੋਨ ਨੰਬਰ ਹੈ 403-461-6161 ਕੇਟਰਿੰਗ ਲਈ ਜਾਂ ਹੋਰ ਕਿਸੇ ਤਰ੍ਹਾਂ ਦੀ ਸੇਵਾ ਲਈ ਤੁਸੀਂ ਉਹਨਾਂ ਨਾਲ ਫੂਡ ਦੇ ਰਿਗਾਰਡਿੰਗ ਕੋਈ ਵੀ ਹੋਵੇ ਤਾਂ ਬਹੁਤ ਵਧੀਆ ਪ੍ਰੋਡਕਟ ਲੈ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਤੋਂ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਵਿੱਚ ਸਵਾਨਾ ਬਾਜ਼ਾਰ ਦੇ ਵਿੱਚ ਹੈ, ਜਿੱਥੋਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਜਿਹੜੀਆਂ ਨੇ ਤੁਹਾਨੂੰ ਮਿਲਣਗੀਆਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ। ਪਾਸਪੋਰਟ ਸਾਈਜ਼ ਫੋਟੋ ਕੈਨੇਡੀਅਨ ਹੋਵੇ, ਇੰਡੀਅਨ ਹੋਵੇ ਜਾਂ US ਵੀਜ਼ਾ ਜਾਂ ਕਿਸੇ ਵੀ ਤਰ੍ਹਾਂ ਦੀ ID ਫੋਟੋ, ਸਿਰਫ

0: $7 ਦੇ ਵਿੱਚ, ਬੱਚੇ ਦੀ ਫੋਟੋ ਵੀ $7 ਵਿੱਚ ਹੋਵੇਗੀ, ਬੱਚਿਆਂ ਦੀਆਂ ਵੈਸੇ ਫੋਟੋਆਂ ਜਿਹੜੀਆਂ ਬੈਕਡ੍ਰੋਪ ਵਗੈਰਾ ਲਾ ਕੇ ਅਤੇ ਪ੍ਰੋਪਸ ਦੇ ਨਾਲ ਉਹ ਵੀ ਕਰਕੇ ਦੇਣਗੇ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਸੰਪਰਕ ਕਰ ਲਓ 403-947-0060। ਬ੍ਰੇਕ ਤੋਂ ਬਾਅਦ ਫਿਰ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਪੰਨੂ ਸਾਹਿਬ, ਰਾਹੁਲ ਗਾਂਧੀ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਦੀ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ। ਜਿਸ ਤਰ੍ਹਾਂ ਸਰਕਾਰ ਚੱਲ ਰਹੀ ਹੈ ਜੀ, ਉਸ ਤੋਂ ਪਿਛਲੀਆਂ ਸਰਕਾਰਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਵਿਰੋਧੀ ਧਿਰ ਦੀ ਬੜੀ ਅਹਿਮੀਅਤ ਹੁੰਦੀ ਸੀ, ਉਹਨਾਂ ਦੇ ਆਗੂਆਂ ਨੂੰ ਬਹੁਤ ਮਾਣ ਸਨਮਾਨ ਵੀ ਦਿੱਤਾ ਜਾਂਦਾ ਅਤੇ ਉਹਨਾਂ ਕੋਲੋਂ ਸਲਾਹਾਂ ਵੀ ਪੁੱਛੀਆਂ ਜਾਂਦੀਆਂ, ਈਵਨ ਛੋਟੀਆਂ ਪਾਰਟੀਆਂ ਦੇ ਆਗੂਆਂ ਨਾਲ ਵੀ ਅਜਿਹਾ ਕੀਤਾ ਜਾਂਦਾ ਰਿਹਾ। ਪਰ ਇਹ ਸਰਕਾਰ ਨੇ 12 ਸਾਲਾਂ ਦੇ ਵਿੱਚ ਇਸ ਤੋਂ ਬਿਲਕੁਲ ਉਲਟ ਕੰਮ ਕੀਤਾ। ਇਹ ਜਿਹੜੀ ਮੀਟਿੰਗ ਕਾਹਦੀ ਸੀ ਜਿਹਦੇ ਵਿੱਚੋਂ ਰਾਹੁਲ ਗਾਂਧੀ ਮੋਦੀ ਦੀ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ?
1: ਕੁਲਦੀਪ ਜੀ, ਕੁਝ ਖਾਸ ਕੰਸਟੀਟਿਊਸ਼ਨਲ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਕਿਸੇ ਦੀ ਨਿਯੁਕਤੀ ਕਰਨੀ ਹੈ ਜਾਂ ਕੋਈ ਵਿਆਹ ਵਕਤ ਜਾਂ ਅਪਾਇੰਟਮੈਂਟ ਹੋਈ ਹੈ ਉਹਨੂੰ ਐਕਸਟੈਂਸ਼ਨ ਦੇਣੀ ਹੈ, ਉਹਦਾ ਫੈਸਲਾ ਪ੍ਰਧਾਨ ਮੰਤਰੀ ਇਕੱਲਾ ਨਹੀਂ ਕਰ ਸਕਦਾ। ਉਹਦੇ ਚ ਆਮ ਤੌਰ ਤੇ 3 ਜਣਾਂ ਦੀ ਕਮੇਟੀ ਹੁੰਦੀ, ਕੁਝ ਕਮੇਟੀਆਂ ਹੁੰਦੀਆਂ ਹੁਣ ਤਾਂ ਸ਼ਾਇਦ ਉਹ ਹੀ ਨਹੀਂ ਰਹਿ ਗਈਆਂ ਜਿਹਨਾਂ ਚ ਪਾਰਲੀਮੈਂਟ ਦਾ ਸਪੀਕਰ, ਲੋਕ ਸਭਾ ਦਾ, ਪ੍ਰਧਾਨ ਮੰਤਰੀ ਤੇ ਆਪੋਜੀਸ਼ਨ ਲੀਡਰ ਤਿੰਨੇ ਬੈਠਦੇ। ਹੁਣ ਅੱਜ ਕੱਲ ਇੱਕ ਨਵਾਂ ਸਿਸਟਮ ਹੈ, ਚੋਣ ਕਮਿਸ਼ਨਰ ਨਵੇਂ ਅਪਾਇੰਟ ਕਰਨੇ, ਕਮੇਟੀ ਬਣਾਓ, ਇੱਕ ਪ੍ਰਧਾਨ ਮੰਤਰੀ ਬੈਠੇਗਾ, ਇੱਕ ਲੇਬਰ ਲੀਡਰ ਆਪੋਜੀਸ਼ਨ, ਤੀਸਰਾ ਬੰਦਾ ਜਿਹੜਾ ਕੌਣ ਹੋਵੇਗਾ ਤੇ ਪ੍ਰਧਾਨ ਮੰਤਰੀ ਆਪ ਫੈਸਲਾ ਕਰੇਗਾ। ਸੈਂਟਰ ਦਾ ਕੋਈ ਮੰਤਰੀ ਬਿਠਾਇਆ ਜਾ ਸਕਦਾ, ਜੇ ਪ੍ਰਧਾਨ ਮੰਤਰੀ ਨੇ ਫੈਸਲਾ ਕਰਨਾ ਤਾਂ ਉੱਥੇ ਪਹਿਲਾਂ ਹੀ ਆਪਣੀ ਮਰਜ਼ੀ ਦਾ ਬੰਦਾ ਬਿਠਾਵੇਗਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉੱਥੇ ਸਾਡਾ ਚੀਫ ਜਸਟਿਸ ਨਾ ਬਿਠਾਓ, ਮੋਦੀ ਨੇ ਉਹ ਫੈਸਲਾ ਪਾਰਲੀਮੈਂਟ ਚ ਬਦਲਤਾ, ਕਹੀਂ ਨੀ ਬਿਠਾਉਣਾ। ਹੁਣ ਉਹ ਫੈਸਲਾ ਜਦੋਂ ਉੱਥੇ ਉਹਨਾਂ ਬਦਲਤਾ ਤੇ ਇਹਦੇ ਤੋਂ ਬਾਅਦ ਉਦੋਂ ਵੀ ਬਹੁਤ ਰੌਲਾ ਪਿਆ ਸੀ। ਹੁਣ ਜਿਹੜਾ CBI ਦਾ ਡਾਇਰੈਕਟਰ ਉਹਨੂੰ ਅੱਗੋਂ ਐਕਸਟੈਂਸ਼ਨ ਦੇਣੀ ਸੀ, ਉਸ ਮੁੱਦੇ ਤੇ ਪ੍ਰਧਾਨ ਮੰਤਰੀ ਨੇ ਆਪਣੇ ਘਰ ਮੀਟਿੰਗ ਸੱਦੀ ਸੀ, ਕਿਉਂਕਿ ਪ੍ਰਧਾਨ ਮੰਤਰੀ ਦੇ ਘਰ ਵਿੱਚ ਵੀ ਸਟੈਂਪ ਆਫਿਸ ਹੁੰਦਾ। ਉੱਥੇ ਭਾਰਤ ਦਾ ਚੀਫ ਜਸਟਿਸ ਵੀ ਸੁਪਰੀਮ ਕੋਰਟ ਦਾ ਗਿਆ ਸੀ ਤੇ ਲੀਡਰ ਆਪੋਜੀਸ਼ਨ ਦੇ ਤੌਰ ਤੇ ਰਾਹੁਲ ਗਾਂਧੀ, ਇਹਨੇ ਉੱਥੇ ਜਾ ਕੇ ਆਖਿਆ ਜੀ ਅਸੀਂ ਇਸ ਤਰ੍ਹਾਂ ਦੀ ਹਾਮੀ ਨਹੀਂ ਭਰ ਸਕਦੇ ਕਿ ਚਿੱਟ ਸੈਂਕਸ਼ਨ ਦਿਓ ਜਾਂ ਨਾ ਦਿਓ। ਤੁਸੀਂ ਜਿਸ ਬੰਦੇ ਨੂੰ ਅਪੁਆਇੰਟ ਕਰਨਾ ਜਾਂ ਜਿਹਨੂੰ ਤੁਸੀਂ ਐਕਸਟੈਂਸ਼ਨ ਦੇਣੀ, 8 ਦਿਨ ਪਹਿਲਾਂ ਉਹਦਾ ਕੋਈ ਬਾਇਓਡਾਟਾ ਸਾਨੂੰ ਭੇਜੋ, ਸਾਨੂੰ ਪਤਾ ਲੱਗੇ ਕਿ ਉਸ ਬੰਦੇ ਦੇ ਖਿਲਾਫ਼ ਕੋਈ ਸ਼ਿਕਾਇਤ ਹੈਗੀ ਕਿ ਨਹੀਂ ਹੈਗੀ, ਉਹਦਾ ਕਰੈਕਟਰ ਰੋਲ ਪਤਾ ਲੱਗੇ ਕਿ ਉਸ ਲੈਕ ਹੈਗਾ, ਉਹਨੂੰ ਐਕਸਟੈਂਸ਼ਨ ਦਿੱਤੀ ਜਾਵੇ ਕਿ ਨਹੀਂ, ਜਿਹੜੀਆਂ ਸ਼ਿਕਾਇਤਾਂ ਉਹਦੇ ਖਿਲਾਫ਼ ਹੋਈਆਂ ਕਿੱਦਾਂ ਦੀਆਂ, ਉਹ ਨਿਊਟਰਲ ਰਹਿ ਕੇ ਕੰਮ ਕਰ ਸਕਦਾ, ਇਨਸਾਫ਼ ਕਰ ਸਕਦਾ ਕਿ ਨਹੀਂ, ਇਹ ਤਾਂ ਸਾਨੂੰ ਰਬੜ ਦੀ ਮੋਹਰ ਨਾ ਸਮਝੋ। ਚੀਫ ਜਸਟਿਸ ਤਾਂ ਬੈਠਾ ਰਿਹਾ, ਰਾਹੁਲ ਗਾਂਧੀ ਉੱਥੇ ਫਿਰ ਗੁੱਸੇ ਚ ਵਾਕਆਊਟ ਕਰਕੇ ਆ ਗਿਆ, ਜਾ ਕੇ ਚਿੱਠੀ ਲਿਖਤੀ ਕਿ ਤੁਸੀਂ ਬਹੁਤ ਸੰਮਤੀ ਨਾਲ ਜੇ ਕਰਨਾ ਹੀ ਚਾਹੁੰਦੇ ਕਰੀ ਜਾਓ, ਜਦ ਤੁਸੀਂ ਲੀਡਰ ਆਪੋਜੀਸ਼ਨ ਦੀ ਕੋਈ ਰਿਸਪੈਕਟ ਨਹੀਂ, ਸਾਡਾ ਉੱਥੇ ਜਾਣਾ ਨਾ ਜਾਣਾ ਕੋਈ ਅਰਥ ਨਹੀਂ ਰੱਖਦਾ, ਤੇ ਪਰ ਅੱਗੇ ਤੋਂ ਤੁਸੀਂ ਇਹ ਆਸ ਨਾ ਰੱਖੋ ਕਿ ਮੈਂ ਉੱਥੇ ਆਊਂਗਾ। ਜੇ ਤੁਸੀਂ ਲੀਡਰ ਆਪੋਜੀਸ਼ਨ ਨੂੰ ਰਬੜ ਦੀ ਸਟੈਂਪ ਸਮਝੋ ਤੇ ਉਹ ਮੈਂ ਹੈਗੀ, ਉਹਦੇ ਉੱਤੇ ਕੱਲ ਦਾ ਕਾਫੀ ਰੌਲਾ ਪੈ ਰਿਹਾ। ਪ੍ਰਧਾਨ ਮੰਤਰੀ ਨੇ ਏਦਾਂ ਕੀਤਾ, ਭਾਜਪਾ ਦੀ ਲੀਡਰ ਸੁਸ਼ਮਾ ਸਵਰਾਜ ਜਦੋਂ ਹੁੰਦੀ ਸੀ, ਮਨਮੋਹਨ ਸਿੰਘ ਹੋਰਾਂ ਦੀਆਂ ਮੀਟਿੰਗਾਂ ਚੋਂ ਵੀ ਜਾਂਦੀ ਰਹੀ, ਬਾਅਦ ਵਿੱਚ ਵਿਰੋਧ ਦੀਆਂ ਚਿੱਠੀਆਂ ਵੀ ਲਿਖਦੀ ਸੀ, ਪਰ ਕਦੇ ਵਾਕਆਊਟ ਕਰਨ ਦੀ ਨੌਬਤ ਨਹੀਂ ਸੀ ਆਈ। ਜਿਸ ਤਰ੍ਹਾਂ ਦਾ ਵਿਹਾਰ ਇਹਨਾਂ ਨੇ ਮੋਦੀ ਸਾਹਿਬ ਨੇ ਸ਼ੁਰੂ ਕੀਤਾ, ਉਹਦੇ ਚ ਕੱਲ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਹੱਕ ਉਸੇ ਚਿੱਠੀ ਲਿਖੀ ਆ, ਉਹਦੀ ਚਰਚਾ ਕਾਫੀ ਹੋ ਰਹੀ।
0: ਪੰਨੂ ਸਾਹਿਬ, ਤਾਮਿਲਨਾਡੂ ਦੇ ਵਿੱਚ ਵਿਜੇ ਨੇ ਬਹੁਮਤ ਹਾਸਲ ਕਰ ਲਿਆ, ਭਰੋਸੇ ਦਾ ਵੋਟ ਜਿੱਤ ਲਿਆ ਅਤੇ ਅੰਨਾ DMK ਦੀਆਂ ਮੁਸ਼ਕਲਾਂ ਵੱਧ ਗਈਆਂ ਨੇ, ਕਹਿੰਦੇ ਪਾਰਟੀ ਦੋ ਫਾੜ ਹੋ ਗਈ ਹੈ ਜੀ, ਕੀ ਬਣਿਆ?
1: ਅੰਨਾ DMK ਪਾਰਟੀ ਜਿਹੜੀ ਆ, ਇਹ ਤੁਹਾਨੂੰ ਪਤਾ ਕਿ ਪਹਿਲਾਂ ਜਿਹੜੀ ਜੈਲਲਤਾ ਬੀਬੀ ਹੁੰਦੀ ਸੀ, ਉਹ ਇਹਦੀ ਲੀਡਰ ਹੁੰਦੀ ਸੀ, ਉਹ ਮਰ ਗਈ, ਇਹਨਾਂ ਨੇ ਇੱਕ ਲੀਡਰ ਹੋਰ ਬਣਾਇਆ ਸੀ, ਉਹ ਲੀਡਰ ਦਾ ਨਾਂ ਪਲਾਨੀ ਸਵਾਮੀ ਆ, ਮੁੱਖ ਮੰਤਰੀ ਬਣ ਗਿਆ ਸੀ, ਪਰ ਪਾਰਟੀ ਸੰਭਾਲ ਨਹੀਂ ਸਕਿਆ, ਪਾਰਟੀ ਡਾਊਨ ਜਾਂਦੀ ਰਹੀ। ਹੁਣ ਹਾਲ ਇੱਥੇ ਆ ਕਿ ਇੱਥੇ ਇਸ ਵਾਰੀ ਚੋਣਾਂ ਹੋਈਆਂ, ਇਹ ਸਮਝਦੇ ਸੀ ਕਿ ਅਸੀਂ ਭਾਜਪਾ ਨਾਲ ਰਲ ਕੇ ਤੇ ਜਿੱਤ ਜਾਣਾ, ਜਿੱਤੇ ਹੈ ਨੀ। ਇੱਕ ਨਵਾਂ ਉੱਠਿਆ ਐਕਟਰ, ਉਹ ਚੋਣਾਂ ਹੋਣ ਕੇ ਲੈ ਗਿਆ, ਉਹਨੇ ਜਾ ਕੇ ਤੇ 109 ਸੀਟਾਂ ਜਿੱਤ ਲਈਆਂ, 109 ਨਾ ਕੋਈ 108 ਕੋ

0: ਕਿ 2 ਸੀਟਾਂ ਤੋਂ ਜਿੱਤਿਆ, ਰੱਖਣੀ ਤੇ ਇੱਕ ਹੀ ਹੈ ਕਿ ਉਹਨੂੰ ਛੱਡਣੀ ਪੈਣੀ, ਉਹ ਨੇ ਛੱਡਤੀ। ਇੰਨੀਆਂ ਸੀਟਾਂ ਜਿੱਤ ਜਾਣ, ਥੋੜੀਆਂ ਜਿਹੀਆਂ ਵੋਟਾਂ ਦੀ ਹੋਰ ਲੋੜ ਸੀ ਤਾਂ ਕਿ ਮੁੱਖ ਮੰਤਰੀ ਬਣ ਸਕੇ। ਸਭ ਤੋਂ ਵੱਡੀ ਪਾਰਟੀ ਉਹ ਡੀਐਮਕੇ ਵਾਲਿਆਂ ਨੇ ਆਖਿਆ ਜੀ ਅਸੀਂ ਦਾ ਵਿਰੋਧ ਕਰਨਾ। ਉਹ ਇੱਕ ਦਿਨ ਪਹਿਲਾਂ ਜਾ ਕੇ ਡੀਐਮਕੇ ਦੇ ਲੀਡਰ ਸਟਾਲਿਨ ਨੂੰ ਮਿਲਿਆ, ਸਾਬਕਾ ਮੁੱਖ ਮੰਤਰੀ ਨੂੰ। ਸਟਾਲਿਨ ਨੇ ਆਖਿਆ ਜੀ ਅਸੀਂ ਵਿਰੋਧ ਕਰਨ ਵਾਸਤੇ ਅਸੈਂਬਲੀ ਚ ਨਹੀਂ ਆਵਾਂਗੇ, ਅਸੀਂ ਬਾਈਕਾਟ ਕਰਾਂਗੇ, ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕਰਦੇ। ਦੋਵੇਂ ਕਮਿਊਨਿਸਟ ਪਾਰਟੀਆਂ ਦੇ ਦੋ ਦੋ ਮੈਂਬਰ ਉਹਨਾਂ ਨੇ ਸਪੋਰਟ ਕਰ ਦਿੱਤਾ, ਕਾਂਗਰਸ ਦੇ 5 ਇਹਨਾਂ ਸਪੋਰਟ ਕਰਦਾ, ਇੱਕ ਛੋਟੀ ਕਮ ਪਾਰਟੀ ਹੈਗੀ ਹੈ ਪੀਐਮਕੇ ਉਹਨਾਂ ਨੇ ਸਪੋਰਟ ਕਰਤਾ। ਅੰਨਾ ਡੀਐਮਕੇ ਇਸ ਚੱਕਰ ਵਿੱਚ ਸੀ ਕਿ ਅਸੀਂ ਤੇ ਡੀਐਮਕੇ ਆਪੋ ਚ ਜੁੜ ਜਾਈਏ ਤੇ ਰਲ ਕੇ ਅਸੀਂ ਇਹਨੂੰ ਵਿਜੇ ਨੂੰ ਮੁੱਖ ਮੰਤਰੀ ਬਣਨ ਤੋਂ ਰੋਕ ਸਕਦੇ। ਇਹਨਾਂ ਦੀ ਗੱਲ ਚੱਲਦੀ ਪਈ ਸੀ ਤੇ ਇਹਨਾਂ ਦੇ 5 ਮੈਂਬਰਾਂ ਨੇ ਆਖਿਆ ਨਹੀਂ ਜੀ, ਨਾ ਅਸੀਂ ਵਾਕਆਊਟ ਕਰਨਾ ਜੀ, ਨਾ ਬਾਈਕਆਊਟ ਕਰਨਾ ਜੀ, ਅਸੀਂ ਵਿਜੇ ਦੇ ਪੱਖ ਵਿੱਚ ਵੋਟ ਪਾਵਾਂਗੇ, ਕਿਉਂਕਿ ਲੋਕਾਂ ਨੇ ਉਹਦੇ ਪੱਖ ਚ ਫਤਵਾ ਦਿੱਤਾ। 47 ਮੈਂਬਰਾਂ ਦੀ ਪਾਰਟੀ, 47 MLA ਇਹਨਾਂ ਦੇ, ਉਹਨਾਂ ਚੋਂ 25 ਉਹਦਾ ਚਲੇ ਗਏ, 22 ਰਹਿ ਗਏ। ਉਹ ਜਿਹੜੇ 22 ਰਹਿ ਗਏ ਉਹਨਾਂ 22 ਨੇ ਕੱਲ ਵਿਰੋਧ ਵਿੱਚ ਵੋਟ ਪਾ ਦਿੱਤੀ, 25 ਉਹਦੇ ਪੱਖ ਚ ਭੁਗਤ ਗਏ। ਇਹ ਕਹਿੰਦੇ ਸੀ ਉਹਦੇ ਕੋਲ 117 ਵੋਟਾਂ ਨਹੀਂ ਪੂਰੀਆਂ ਹੋਣੀਆਂ, ਉਹਦੇ ਪੱਖ ਵਿੱਚ ਕੱਲ 146 ਵੋਟਾਂ ਭੁਗਤ ਗਈਆਂ ਤੇ ਵਿਰੋਧ ਵਿੱਚ ਸਿਰਫ 22 ਰਹਿ ਗਈਆਂ, ਕਿਉਂਕਿ ਡੀਐਮਕੇ ਵਾਲਿਆਂ ਨੇ ਵੋਟ ਪਾਈ ਨਹੀਂ। ਉਹਨਾਂ ਦੇ ਉੱਥੇ 59 MLA ਆ, 61 ਉਹ ਪਹਿਲਾਂ ਹੀ ਬਾਹਰ ਬਾਈਕਾਟ ਕਰਕੇ ਬਹਿ ਗਏ ਤੇ ਅੰਨਾ ਡੀਐਮਕੇ ਪਾਰਟ ਗਈ, ਇਸ ਕਰਕੇ ਵਿਜੇ ਦਾ ਕੰਮ ਸੌਖਾ ਹੋ ਗਿਆ, ਉਹਨੇ ਭਰੋਸੇ ਦਾ ਵੋਟ ਲੈ ਲਿਆ। ਤੇ ਕਾਨੂੰਨ ਇਹ ਆ ਕਿ ਇੱਕ ਵਾਰੀ ਭਰੋਸੇ ਦਾ ਵੋਟ ਲੈ ਲੇ, 6 ਮਹੀਨੇ ਮੁੜ ਕੇ ਉਹਨੂੰ ਚੈਲੇਂਜ ਨਹੀਂ ਕੀਤਾ ਜਾ ਸਕਦਾ, ਦੁਬਾਰਾ ਉਹਦੇ ਖਿਲਾਫ ਨੋ ਕੰਟੈਸਟ ਮੋਸ਼ਨ ਨਹੀਂ ਆ ਸਕਦਾ।
1: ਪੰਨੂ ਸਾਹਿਬ ਜੀ ਹੁਣ ਗੱਲ ਕਰ ਲੈਂਦੇ ਜੀ, ਤੁਸੀਂ ਅਕਸਰ ਕਹਿੰਦੇ ਹੋ ਕਿ ਗੁਆਂਢੀ ਜਿਹੜਾ ਸਾਡਾ ਹੈਗਾ ਜੀ ਟਰੰਪ, ਡੋਨਲਡ ਟਰੰਪ, ਉਹ ਹੁਣ ਮੇਰਾ ਖਿਆਲ ਹੈ ਕਿ ਅੱਜ ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਆਪ ਜੀ ਦਾ ਵੀ ਗੁਆਂਢੀ ਹੈ, ਕਿਉਂਕਿ ਚਾਈਨਾ ਪਹੁੰਚ ਗਿਆ ਜੀ। ਉਹ ਕੀ ਕਹਿੰਦੇ ਹੋ ਇਹਦੇ ਬਾਰੇ?
0: ਗੁਆਂਢੀ ਤੇ ਤੁਹਾਡਾ ਰਹਿਣਾ, ਸਾਡੇ ਗੁਆਂਢ ਸਾਹਿਬ ਕਿਸੇ ਚੁਸਤ ਖੇਡ ਵਾਸਤੇ ਆਇਆ, ਨਾਲ ਆਪਣੇ ਪੁੱਤਰ ਨੂੰ ਵੀ ਲਿਆ, ਨੂੰਹ ਨੂੰ ਵੀ ਲਿਆ, ਕਹਿੰਦੇ 18 ਸਾਲਾਂ ਬਾਅਦ ਆਇਆ ਸੀ। ਹੁਣ ਅਜੇ ਤੱਕ ਤੇ ਚੀਨ ਖਿਲਾਫ ਬੋਲੀ ਜਾਂਦਾ ਸੀ ਰੋਜ਼, ਅਚਾਨਕ ਉਹਨੂੰ ਇੰਨਾ ਚੀਨ ਦਾ ਮੋਹ ਜਾਗ ਗਿਆ ਵੀ ਉਹ ਸਟਬਰਲੀ ਕਿਧਰ ਨੂੰ ਤੁਰ ਪਿਆ। ਕੀ ਗੱਲ ਹੋਈ, 2 ਦਿਨ ਪਹਿਲਾਂ ਤੱਕ ਕੋਈ ਐਲਾਨ ਨਹੀਂ ਸੀ, ਅਚਾਨਕ ਕਿਵੇਂ ਹੋ ਵਿੱਚੋਂ ਗੱਲ ਜਿਹੜੀ ਉਹਨਾਂ ਦੀ ਸਰਕਾਰ ਨੇ ਦੱਸੀ ਉਹ ਇਹ ਹੈ ਕਿ ਡੋਨਲਡ ਟਰੰਪ ਉੱਥੇ ਜੈੱਟ ਜਹਾਜ਼ਾਂ ਦੀ ਖਰੀਦ ਦਾ ਇੱਕ ਸੌਦਾ ਕਰਨ ਜਾ ਰਿਹਾ, ਜਿਹਦੇ ਵਿੱਚ ਸ਼ਾਇਦ 150-200 ਕਰੋੜ ਡਾਲਰ ਜਿਹੜੇ ਉਹ ਸ਼ਾਮਿਲ ਹੈ। ਏਡਾ ਮੋਟਾ ਸੌਦਾ ਉਹ ਕਹਿੰਦੇ ਜੀ ਪ੍ਰੈਜੀਡੈਂਟ ਆਪ ਜਾ ਕੇ ਕਰੂਗਾ, ਇਹ ਕੋਈ ਗੱਲ ਨਹੀਂ। ਇਸ ਕੰਮ ਵਾਸਤੇ ਆਪਣਾ ਵਿਦੇਸ਼ ਮੰਤਰੀ ਤੇ ਵਪਾਰ ਮੰਤਰੀ ਭੇਜ ਸਕਦਾ ਸੀ, ਆਪ ਉੱਥੋਂ ਵੀਡੀਓ ਮੀਟਿੰਗ ਵਿੱਚ ਸ਼ਾਮਿਲ ਹੋ ਸਕਦਾ ਸੀ। ਉਹਦੇ ਜਾਣ ਦੇ ਪਿੱਛੇ ਕਾਰਨ ਹੋਰ ਜਾਪਦਾ, ਇਸ ਵੇਲੇ ਜਿਹੜੀ ਮਿਡਲ ਈਸਟ ਦੀ ਜੰਗ ਹੈ ਇਰਾਨ ਨਾਲ ਲੱਗੇ, ਉਹਦੇ ਵਿੱਚ ਡੋਨਲਡ ਟਰੰਪ ਦੀ ਵੇਲਣੇ ਚ ਬਾਂਹ ਫਸੀ ਹੈ, ਰਾਹ ਕੋਈ ਨਿਕਲਦਾ ਨਹੀਂ। ਪਰ ਇਹ ਵੀ ਪਤਾ ਕਿ ਇਰਾਨ ਦੀ ਪਿੱਠ ਤੇ ਚੀਨ ਹੈਗਾ, ਐਨ ਇਸ ਮੌਕੇ ਤੇ ਟਰੰਪ ਨੇ ਅਚਾਨਕ ਪ੍ਰੋਗਰਾਮ ਬਣਾਇਆ ਤੇ ਘਰ ਦੇ ਜੀਵਨ ਲੈ ਕੇ ਉੱਥੇ ਪਹੁੰਚ ਗਿਆ, ਜਹਾਜ਼ਾਂ ਦੀ ਡੀਲ ਦਾ ਬਹਾਨਾ। ਅਸਲ ਗੱਲ ਇਸ ਵਾਸਤੇ ਕੋਸ਼ਿਸ਼ ਹੈ ਕਿ ਚੀਨ ਕੋ ਮਦਦ ਕਰੇ ਤੇ ਰਾਹ ਨਿਕਲੇ। ਅੱਗੇ ਇਹ ਹੁੰਦਾ ਕਿ ਜਦੋਂ ਵੀ ਅਮਰੀਕਾ ਦਾ ਕੋਈ ਪ੍ਰੈਜੀਡੈਂਟ ਆਵੇ ਤੇ ਚੀਨ ਦਾ ਪ੍ਰੈਜੀਡੈਂਟ ਉਹਨੂੰ ਏਅਰਪੋਰਟ ਤੇ ਲੈਣ ਜਾਂਦਾ। ਇਸ ਵਾਰੀ ਹੋਇਆ ਹੈ ਕਿ ਡੋਨਲਡ ਟਰੰਪ ਤੇ ਉਹਦਾ ਪਰਿਵਾਰ ਆਇਆ, ਚੀਨ ਦਾ ਪ੍ਰੈਜੀਡੈਂਟ ਲੈਣ ਨਹੀਂ ਗਿਆ, ਉਹਨੇ ਆਪਣੇ ਵਾਈਸ ਪ੍ਰੈਜੀਡੈਂਟ ਨੂੰ ਤੇ ਹੋਰ ਲੋਕਾਂ ਨੂੰ ਭੇਜਿਆ, ਜਾਓ ਜਾ ਕੇ ਇਹਨੂੰ ਲੈ ਆਓ, ਇੱਥੇ ਉਹਨੂੰ ਸਲੂਟ ਦੇ ਦਿਆਂਗੇ, ਆਰਮੀ ਤੋਂ ਦਵਾ ਦਿਆਂਗੇ, ਲੈਣ ਨਹੀਂ ਗਏ। ਇਹਦੇ ਚ ਜਾਪਦਾ ਕਿ ਟਰੰਪ ਕਿਸੇ ਮਜ਼ਬੂਰੀ ਚ ਉੱਥੇ ਗਿਆ, ਜਾਣਾ ਵੀ ਚਾਹੁੰਦਾ ਸੀ, ਜਾਣਾ ਵੀ ਨਹੀਂ ਚਾਹੁੰਦਾ ਸੀ, ਦੋਵੇਂ ਗੱਲਾਂ ਸੀ, ਚਾਹੁੰਦਾ ਵੀ ਸੀ ਨਹੀਂ ਵੀ। ਪਰ ਅਸਲ ਕਹਾਣੀ ਉੱਥੇ ਕੀ ਹੈ, ਇੱਕ ਅੱਧਾ ਦਿਨ ਬਾਅਦ ਪਤਾ ਲੱਗੂ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ, ਸਾਨੂੰ ਸਾਰੀ ਜਾਣਕਾਰੀ ਵਿਸਥਾਰ ਸਾਹਿਤ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਅੰਤਰਰਾਸ਼ਟਰੀ ਅਤੇ ਸਥਾਨਕ ਮੁੱਦਿਆਂ 'ਤੇ ਸਾਡੇ ਨਾਲ ਚਰਚਾ ਕੀਤੀ ਹੈ ਜੀ।

ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਹੁਣ ਕੁਛ ਗੀਤ ਸੰਗੀਤ ਆਪ ਜੀ ਦੀ ਨਜ਼ਰ ਕਰਾਂਗੇ। ਮੈਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ ਹੋਈਆਂ। ਭੁੱਲਾ ਚੁੱਕਾਂ ਲਿਖੇ ਮਾਂ ਜੀ, ਸਤਿ ਸ਼੍ਰੀ ਅਕਾਲ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।

ਹੁਣ ਇੱਕ ਇਹ ਨਵੀਂ ਐਡਜੈਕਟਿਵ ਡਿਗਰੀ ਜਿਹੜੀ ਸਾਹਮਣੇ ਆ ਗਈ ਹੈ ਹੈ ਤੇ ਗਿਰਾਵਟ ਵਾਲੀ ਗੱਲ ਹੈ ਐਡਜੈਕਟਿਵ ਤਾਂ ਜਿਹੜੇ ਸੁਪਰਲੇਟਿਵ ਡਿਗਰੀਆਂ ਜਿਹੜੀਆਂ ਨੇ ਚੀਜ਼ਾਂ ਕੁਛ ਹੋਰ ਹਿਸਾਬ ਹੁੰਦਾ ਉਹਨਾਂ ਦਾ ਖੈਰ ਅੱਗੇ ਚੱਲਦੇ ਹਾਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਲੈਵਲ ਜਿਹੜੇ ਨੇ ਉਹ ਸਰਕਾਰਾਂ ਅਗਲੇ ਸਾਲਾਂ ਵਾਸਤੇ ਪਹਿਲਾਂ ਹੀ ਐਲਾਨ ਦਿੰਦੀਆਂ ਨੇ ਤੇ 27 ਤੋਂ ਲੈ ਕੇ 29 ਤੱਕ ਇਮੀਗ੍ਰੇਸ਼ਨ ਦੇ ਲੈਵਲ ਕਿਹੋ ਜਿਹੇ ਹੋਣਗੇ ਇਸ ਸੰਬੰਧੀ ਵਿਚਾਰ ਵਟਾਂਦਰੇ ਸ਼ੁਰੂ ਹੋ ਗਏ ਨੇ ਗੈਸੋਲੀਨ ਤੇਲ ਡੀਜ਼ਲ ਫਿਊਲ ਦੀ ਖਪਤ ਤੇ ਉਸ ਦੀ ਵਧੀ ਹੋਈ ਕੀਮਤ ਗਾਹਕਾਂ ਨੂੰ ਤੰਗ ਕਰ ਰਹੀ ਹੈ ਨਤੀਜੇ ਵਜੋਂ ਇਲੈਕਟ੍ਰਿਕ ਵਹੀਕਲ ਤੇ ਹਾਈਬ੍ਰਿਡ ਗੱਡੀਆਂ ਦੀ ਵਿਕਰੀ ਕਾਫੀ ਜ਼ਿਆਦਾ ਹੋਈ ਮਾਰਚ ਮਹੀਨੇ ਦੇ ਅੰਕੜੇ ਕਹਿੰਦੇ ਨੇ ਅਪ੍ਰੈਲ ਦੇ ਆਉਣਗੇ ਤੇ ਪਤਾ ਨਹੀਂ ਕੀ ਬਣੇਗਾ ਕੈਨੇਡਾ ਵਿੱਚ ਕੰਜ਼ਿਊਮਰ ਇਨਸੋਲਵੈਂਸੀਜ਼ ਦਿਵਾਲੀਏਪਨ ਦਾ ਲੋਕ ਸ਼ਿਕਾਰ ਹੋ ਰਹੇ ਨੇ ਬਹੁਤ ਜ਼ਿਆਦਾ ਤੇ ਓਨਟੇਰੀਓ ਇਸ ਚੀਜ਼ ਦਾ ਮੁੱਖ ਕੇਂਦਰ ਬਣਿਆ ਹੋਇਆ ਇਸ ਵੇਲੇ ਇਹਦੇ ਬਾਰੇ ਚਰਚਾ ਜਿਹੜੀ ਹੈ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਕਰਾਂਗੇ ਜੀ ਕੁਛ ਖਬਰਾਂ ਹੋਰ ਹੈਗੀਆਂ ਨੇ ਸਾਡੇ ਕੋਲ ਜਿਨ੍ਹਾਂ ਤੇ ਕਿ 2013 ਦੇ ਵਿੱਚ ਇੱਕ ਭਿਆਨਕ ਰੇਲ ਹਾਦਸਾ ਕਿਊਬਿਕ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਹੋਇਆ ਸੀ ਜਿਸ ਵਿੱਚ 47 ਮੌਤਾਂ ਹੋਈਆਂ ਸੀ ਉਹਦੇ ਬਾਰੇ ਜਾਂਚ ਰਿਪੋਰਟ ਜਿਹੜੀ ਹੈ ਉਸ ਵਿੱਚ ਕੈਨੇਡੀਅਨ ਪੈਸੀਫਿਕ ਰੇਲਵੇ ਨੂੰ ਸੀਪੀ ਨੂੰ ਦੋਸ਼ ਮੁਕਤ ਕੀਤਾ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਐਜ ਯੂਜੂਅਲ ਕੁਛ ਪੰਜਾਬੀ ਮੂਲ ਦੇ ਵਿਅਕਤੀਆਂ ਨਾਲ ਸੰਬੰਧਿਤ ਕੁਛ ਖਬਰਾਂ ਹੈਗੀਆਂ ਨੇ ਅਮਰੀਕਾ ਤੋਂ ਤੇ ਕੈਨੇਡਾ ਤੋਂ ਤੇ ਲੋਕਲ ਆਪਣੇ ਸ਼ਹਿਰ ਦੀ ਕਿ ਅਗਵਾ ਦੇ ਕੇਸ ਦੇ ਵਿੱਚ ਪੰਜਾਬੀ ਮੂਲ ਦਾ ਮੁੰਡਾ ਜਿਹੜਾ ਹੈ ਜੀ ਤੇ ਹਥਿਆਰਾਂ ਦੇ ਕੇਸ ਦੇ ਵਿੱਚ ਉਹ ਲੋੜੀਂਦਾ ਹੈ ਕੈਲਗਰੀ ਦੀ ਪੁਲਿਸ ਨੂੰ ਤੇ ਅਮਰੀਕਾ ਵਿੱਚ ਪੰਜਾਬੀ ਟ੍ਰੈਵਲਸ ਕਲੱਬ ਉਸਦੇ ਮੁਖੀ 27 ਸਾਲਾਂ ਦੇ ਜਸ਼ਨਪ੍ਰੀਤ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਮਰੀਕਾ ਵਿੱਚ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸਥਾਰ ਸਹਿਤ ਅਸੀਂ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਲੇਕਿਨ ਸਪੌਂਸਰਾਂ ਬਾਰੇ ਵੀ ਜਾਣਕਾਰੀ ਦੇ ਦਈਏ ਅੱਜ ਦੇ ਇਸ ਪ੍ਰੋਗਰਾਮ ਦੇ ਸਪੌਂਸਰ ਨੇ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 5878-3212-08 ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਜੇ ਤੁਸੀਂ ਇਸ ਡੀਲਰਸ਼ਿਪ ਤੇ ਵਧੀਆ ਡੀਲ ਲੈਣਾ ਚਾਹੁੰਦੇ ਹੋ ਬਣਾਉਣੀ ਚਾਹੁੰਦੇ ਹੋ ਡੀਲ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰੋ 403-903-6657 4039-03-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਸੁਪਰਵੀਜ਼ਾ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਕਰਦੇ ਨੇ ਤੁਸੀਂ ਅਗਰ ਭਰੋਸੇਯੋਗ ਸੇਵਾਵਾਂ ਲੈਣੀਆਂ ਨੇ ਤੇ ਪੰਜਾਬ ਇੰਸ਼ੋਰੈਂਸ ਤੋਂ ਤਾਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਗੱਲਬਾਤ ਕਰ ਲਓ 403-404-3500 ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੇ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਚਾਹੁੰਦੇ ਹੋ ਤੇ 825-760-9783 ਤੇ ਕਾਲ ਕਰ ਲਓ 8257600983 ਸਮੋਸਾ ਹਾਊਸ ਮਾਫ ਕਰਨਾ ਜੀ ਮਦਰ ਇੰਡੀਆ ਰੈਸਟੋਰੈਂਟ ਸਮੋਸਾ ਹਾਊਸ ਨਹੀਂ ਹੁਣ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਾਰਥ ਈਸਟ ਕੈਲਗਰੀ ਦੇ ਵਿੱਚ ਜੋ 24 ਘੰਟੇ 7 ਦਿਨ ਖੁੱਲ੍ਹਦਾ ਹੈ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ ਫੋਨ ਨੰਬਰ ਹੈ ਜੀ 403-400-6661 4034-6161-6161 ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਵਿੱਚ ਇਹ ਸਟੂਡੀਓ ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਲੈ ਸਕਦੇ ਹੋ ਜੀ ਪਾਸਪੋਰਟ ਕੈਨੇਡੀਅਨ

ਹੋਵੇ, ਐਡੀਨ ਹੋਵੇ, ਰੀਨਿਊ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਅਫੀਸ਼ੀਅਲ ਫੋਟੋ ਹੁੰਦੀ ਹੈ ਜੀ, ਉਹ ਤੁਸੀਂ ਇਹਨਾਂ ਕੋਲੋਂ ਬਹੁਤ ਜਾਇਜ਼ ਰੇਟ 'ਤੇ ਲੈ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਫੋਨ ਨੰਬਰ ਹੈ ਜੀ 403-947-0060। ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਸਵਾਲ ਵੀ ਸਾਂਝਾ ਕਰਨਾ, ਜਿਸ ਦੇ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਅਸੀਂ ਗਿਫਟ ਕਾਰਡ ਦੇਣੇ ਨੇ। 3 ਜਾਂ 4 ਗਿਫਟ ਕਾਰਡ ਅਸੀਂ ਪ੍ਰੋਗਰਾਮ ਵਿੱਚ ਦਿੰਦੇ ਹਾਂ ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਵੀ ਅਸੀਂ ਸਵਾਲ ਅੱਗੇ ਜਾ ਕੇ ਸਾਂਝਾ ਕਰਾਂਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ, ਉਹਨਾਂ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਮਾਰਕੀਟ ਦੀ, ਕਿਉਂਕਿ ਜਦੋਂ ਦਾ ਇਹ ਇਰਾਨ ਦੇ ਵਿੱਚ ਮਾਹੌਲ ਬਣਿਆ, ਉਸ ਤੋਂ ਬਾਅਦ ਬਹੁਤ ਫਾਸਟ ਤੇਜ਼ੀ ਨਾਲ ਜਿਹੜੇ ਨੇ ਉਹ ਹਾਲਾਤ ਬਦਲੇ ਨੇ, ਖਾਸ ਤੌਰ 'ਤੇ ਮਾਰਕੀਟਸ 'ਤੇ। ਅਤੇ ਕੱਚੇ ਤੇਲ ਦੀ ਅਸੀਂ ਜੇ ਗੱਲ ਕਰ ਲਈਏ, ਇਸ ਵੇਲੇ WTI ਵੈਸਟ ਟੈਕਸਸ ਇੰਟਰਮੀਡੀਏਟ ਕੱਚਾ ਤੇਲ ਹੈ ਜੀ, ਉਹ ਤਕਰੀਬਨ $101 ਪ੍ਰਤੀ ਬੈਰਲ ਦੇ ਲਾਗੇ ਜਾਂ 102 ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਹੈ ਜੀ, ਉਹ 106 ਜਾਂ 107 ਦੇ ਲਾਗੇ ਪਰ ਬੈਰਲ ਇਸ ਵੇਲੇ ਟ੍ਰੇਡ ਹੋ ਰਿਹਾ। ਉੱਚੀਆਂ ਨੇ ਜੀ, ਦੋਵਾਂ ਦੀ ਕੀਮਤ 100 ਤੋਂ ਉੱਪਰ ਹੈ। ਕੈਨੇਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਅਮਰੀਕਨ ਦੇ ਮੁਕਾਬਲੇ ਥੋੜ੍ਹੀ ਕਮਜ਼ੋਰ ਹੈ। ਇੱਕ ਅਮਰੀਕਨ ਦੇ ਮੁਕਾਬਲੇ ਕੈਨੇਡੀਅਨ ਦੇ $1 'ਤੇ 37 ਸੈਂਟ ਮਿਲਣਗੇ ਅੱਜ, $1.37 ਇੱਕ ਅਮਰੀਕਨ ਦੇ ਮੁਕਾਬਲੇ ਕੈਨੇਡੀਅਨ। ਇੰਡੀਆ ਕੈਨੇਡਾ ਦੇ ਮੁਕਾਬਲੇ ਜੋ ਇੰਡੀਆ ਦਾ ਰੁਪਈਆ ਹੈ ਜੀ, ਉਹ 70 ਦੇ ਆਸ ਪਾਸ ਕਈ ਦਿਨਾਂ ਤੋਂ ਵਿੱਚ ਜਿਹਾ ਥੋੜ੍ਹਾ ਜਿਹਾ ਇੰਪਰੂਵ ਹੋਇਆ ਸੀ ਰੁਪਈਆ, ਪਰ ਫਿਰ ਕਹਾਣੀ ਜਿਹੜੀ ਹੈ ਜੀ ਉੱਥੇ ਹੀ ਪਹੁੰਚੀ ਹੋਈ ਹੈ। 69 ਰੁਪੀਜ਼ ਐਂਡ 82 ਪੈਸੇ, 69 ਰੁਪਏ 82 ਪੈਸੇ ਇਸ ਵੇਲੇ ਰੇਟ ਹੈ ਜੀ ਕੈਨੇਡੀਅਨ ਡਾਲਰ ਦਾ। ਖਬਰਾਂ 'ਤੇ ਚਰਚਾ ਅਸੀਂ ਸ਼ੁਰੂ ਕਰਦੇ ਹਾਂ ਜੀ, ਕਿ ਡੋਨਲਡ ਟਰੰਪ ਜੋ ਚਾਈਨਾ ਗਏ, ਉੱਥੇ ਉਹਨਾਂ ਦਾ ਸਵਾਗਤ, ਉਹਨਾਂ ਨੂੰ ਜਦੋਂ ਉਹਨਾਂ ਦੀ ਫਲਾਈਟ ਲੈਂਡ ਕੀਤੀ ਤਾਂ ਉਹਨਾਂ ਨੂੰ ਵਾਈਸ ਪ੍ਰੈਜੀਡੈਂਟ ਲੈਣ ਗਏ ਸੀ, ਲੇਕਿਨ ਉਸ ਤੋਂ ਬਾਅਦ ਪ੍ਰੈਜੀਡੈਂਟ ਸ਼ੀ ਜਿਨਪਿੰਗ ਨੇ ਵੱਡਾ ਗ੍ਰੈਂਡ ਵੈਲਕਮ ਡੋਨਲਡ ਟਰੰਪ ਲਈ ਪਹਿਲੇ ਦਿਨ ਜਿਹੜਾ ਵਿਜ਼ਿਟ ਜਦੋਂ ਉਹਨਾਂ ਦਾ ਸਟਾਰਟ ਹੋਇਆ ਤਾਂ ਉੱਥੇ ਉਹਨਾਂ ਦਾ ਸਟਾਰਟ ਜਿਹੜਾ ਹੋਇਆ ਜੀ, ਦੋ ਵੱਡੀਆਂ ਸੁਪਰ ਪਾਵਰਸ ਦੇ ਦਰਮਿਆਨ ਇਹ ਜੋ ਰੀਸੈਟ ਕਰਨ ਦੀ ਗੱਲ ਜੋ ਸੰਬੰਧਾਂ ਨੂੰ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਵੱਡਾ ਇਹ ਸਵਾਗਤ ਕੀਤਾ ਗਿਆ ਉਹਨਾਂ ਦਾ। ਮਿਲਟਰੀ ਆਨਰ ਗਾਰਡ ਜਿਹੜਾ ਹੈ ਗ੍ਰੇਟ ਹਾਲ ਆਫ ਦਾ ਪੀਪਲ ਉਹਦੇ ਬਾਹਰ ਉੱਥੇ ਲਾਈਨਅਪ ਹੋਇਆ ਟਰੰਪ ਨੂੰ ਵੈਲਕਮ ਕਰਨ ਲਈ, ਗਨ ਸਲਿਊਟ ਦਿੱਤਾ ਗਿਆ ਅਤੇ ਬੈਂਡ ਦੇ ਨਾਲ USA ਦਾ ਨੈਸ਼ਨਲ ਐਂਥਮ ਵਜਾਇਆ ਗਿਆ। ਇਸੇ ਦੌਰਾਨ ਪ੍ਰੈਜੀਡੈਂਟ ਟਰੰਪ ਸਕੂਲ ਚਿਲਡਰਨ ਜਿਹੜੇ ਕਿ ਚੀਨ ਅਤੇ ਅਮਰੀਕਾ ਦੇ ਝੰਡੇ ਜਿਨ੍ਹਾਂ ਨੇ ਫੜੇ ਹੋਏ ਸੀ ਉਹਨਾਂ ਨੂੰ ਹੈਲੋ ਕਰਨ ਲਈ ਦੋ ਵਾਰ ਵੀ ਰੁਕੇ। ਜਦੋਂ ਉਹਨਾਂ ਨੇ ਪ੍ਰੈਜੀਡੈਂਟ ਸ਼ੀ ਦੇ ਨਾਲ ਹੱਥ ਮਿਲਾਇਆ ਤਾਂ ਉਹਨਾਂ ਨੂੰ ਬਾਂਹ ਦੇ ਨਾਲ ਥੋੜ੍ਹਾ ਜਿਹਾ ਇੱਕ ਹੋਰ ਆਸਰਾ ਦਿੱਤਾ, ਜਿਵੇਂ ਕਿ ਇੱਕ ਨਿੱਘ ਦਾ ਅਹਿਸਾਸ ਹੁੰਦਾ ਹੋਵੇ, ਅਤੇ ਨਾਲ ਆਪਣੇ ਹੋਸਟ 'ਤੇ, ਆਪਣੇ ਮੁਲਕ 'ਤੇ ਜਿਹੜਾ ਜਿਸ ਵਿੱਚੋਂ ਗਏ ਹੋਏ ਨੇ ਚਾਈਨਾ 'ਤੇ, ਅਤੇ ਉਹਨਾਂ ਦੇ ਆਗੂ 'ਤੇ ਉਹਨਾਂ ਨੇ ਸਿਫਤਾਂ ਕੀਤੀਆਂ, ਕਿਹਾ ਯੂ ਆਰ ਏ ਗ੍ਰੇਟ ਲੀਡਰ, ਆਈ ਸੇ ਟੂ ਐਵਰੀਬਡੀ ਹੀ ਡਿਕਲੇਅਰਡ, ਮਤਲਬ ਇਹ ਡਿਕਲੇਅਰ ਕੀਤਾ। ਸੋ ਨਾਲ ਦੀ ਨਾਲ ਕੁਛ ਉਹਨਾਂ ਦਾ ਟੂਰ ਸੀ 15th century ਟੈਂਪਲ ਆਫ ਹੈਵਨ, ਜਿਸ ਦੇ ਵਿੱਚ ਉਸਨੇ ਪੱਤਰਕਾਰਾਂ ਨੂੰ ਕਿਹਾ ਕਿ ਚਾਈਨਾ ਬਹੁਤ ਖੂਬਸੂਰਤ ਹੈ, ਅਤੇ ਨਾਲ ਉਸਨੇ ਇਹ ਜਿਹੜੀ ਗੱਲਬਾਤ ਨੂੰ, ਇਹ ਜਿਹੜੀ ਬਾਅਦ ਵਿੱਚ ਹੋਈ ਬੈਂਕੁਟ ਦੇ ਵਿੱਚ, ਇਸ ਨੂੰ ਚੈਰਿਸ਼ਡ ਓਪਰਚੁਨਿਟੀ ਦੱਸਿਆ ਗਿਆ। ਟਰੰਪ ਆਪਣੇ ਪੋਲੀਟੀਕਲ ਬ੍ਰੈਂਡ ਨੂੰ ਕਿੰਨਾ ਕੁ ਇੰਪਰੂਵ ਕਰਦੇ ਨੇ ਜਾਂ ਕਿਸ ਤਰ੍ਹਾਂ ਸ਼ਾਈਨ ਕਰਦੇ ਨੇ ਉਹਨੂੰ ਇਹ ਦੇਖਣਾ ਪਵੇਗਾ। ਅਤੇ ਜਦਕਿ 2016 ਦੇ ਵਿੱਚ ਉਹਨਾਂ ਨੇ ਇੱਕ ਚੋਣ ਰੈਲੀ ਦੇ ਵਿੱਚ ਕਿਹਾ ਸੀ, ਇੱਕ ਬਿਆਨ ਸੀ ਉਹਨਾਂ ਦਾ, ਵੀ ਕੈਨੋਟ ਕੰਟੀਨਿਊ

to allow China to rape our country, and that's what we are doing. ਹੁਣ ਤੁਸੀਂ ਸਮਝਦੇ ਹੋ ਇਸ ਦਾ ਅਰਥ। 2020 ਦੇ ਵਿੱਚ ਉਹਨੇ ਫਿਰ ਕਲੇਮ ਕੀਤਾ ਡੋਨਲਡ ਟਰੰਪ ਨੇ ਕਿ ਚਾਈਨਾ ਨੇ ਯੂਨਾਈਟਿਡ ਸਟੇਟਸ ਨੂੰ ਹੋਰ ਕਿਸੇ ਨਾਲੋਂ ਵੱਧ ਰੱਜ ਕੇ ਲੁੱਟਿਆ ਹੈ ਅਤੇ COVID-19 ਪੈਂਡੈਮਿਕ ਨੂੰ ਡੋਨਲਡ ਟਰੰਪ ਉਦੋਂ ਪ੍ਰੈਜੀਡੈਂਟ ਸੀ ਅਤੇ ਵਾਰ ਵਾਰ ਇਸ ਨੂੰ ਚਾਈਨਾ ਵਾਇਰਸ ਕਹਿ ਕੇ ਉਹਨਾਂ ਨੇ ਬੁਲਾਇਆ ਅਤੇ ਇਸ ਨੂੰ ਇੰਟਰੋਡਿਊਸ ਕੀਤਾ ਕੋਵਿਡ ਨੂੰ, ਇਸ ਨੂੰ ਚਾਈਨਾ ਵਾਇਰਸ ਹੀ ਉਹਨਾਂ ਨੇ ਕਿਹਾ। ਆਪ ਜੀ ਨੇ ਸੁਣਿਆ ਵੀ ਹੋਵੇਗਾ ਉਸ ਵੇਲੇ ਦੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਹੋਰ ਕਿਤੇ ਵੀ। ਅਤੇ ਨਾਲ ਦੁਬਾਰਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇਸ ਦੀ ਕੀਮਤ ਚੀਨ ਨੂੰ ਚੁਕਾਉਣੀ ਪਵੇਗੀ। ਪਿਛਲੇ ਸਾਲ ਵਪਾਰਕ ਯੁੱਧ ਜਦੋਂ ਸਿਖਰਾਂ 'ਤੇ ਸੀ, ਦੋਵਾਂ ਸਾਈਡਾਂ ਨੇ ਇੱਕ ਦੂਸਰੇ 'ਤੇ ਡਿਊਟੀ ਲਾ ਦਿੱਤੀ ਜੋ ਕਿ 100% ਤੋਂ ਕ੍ਰੋਸ ਕਰ ਗਈ ਸੀ। ਫਿਰ ਇੱਕ ਕੱਚਾ ਜਿਹਾ ਸਮਝੌਤਾ ਜਿਹੜਾ ਹੈ ਜਾਂ ਇੱਕ ਲੋਕੀ ਇੱਕ ਸਹਿਮਤੀ ਜਿਹੀ ਬਣ ਗਈ। ਪਰ ਵੱਡਾ ਸਵਾਲ ਉਹਨਾਂ ਦੇ ਇਸ ਵਿਜ਼ਿਟ 'ਤੇ ਇਹੋ ਹੀ ਸੀ ਕਿ ਇਹ ਕਦੋਂ ਤੱਕ ਚੱਲੇਗਾ ਅਤੇ ਕਦੋਂ ਪੱਕਾ ਸਮਝੌਤਾ ਹੋਵੇਗਾ। ਸੋ ਇੱਥੇ ਹੋਰ ਸਾਰੀਆਂ ਗੱਲਾਂ ਕਹਿੰਦੇ ਵਪਾਰ ਦੀਆਂ ਵੀ ਹੋਈਆਂ, ਸਭ ਕੁਛ ਹੋਇਆ, ਲੇਕਿਨ ਈਰਾਨ ਵਾਲੇ ਸਵਾਲਾਂ ਨੂੰ ਥੋੜ੍ਹਾ ਜਿਹਾ ਬਾਈਪਾਸ ਕੀਤਾ ਗਿਆ। ਪਹਿਲੀ ਰਿਪੋਰਟ ਸੀ ਪ੍ਰੈਜੀਡੈਂਟ ਸ਼ੀ ਜਿਹੜੇ ਆ ਉਹ ਆਪਣੇ ਆਪ ਨੂੰ ਇੱਕ ਬਹੁਤ ਸਥਿਰ ਗਲੋਬਲ ਲੀਡਰ ਵਜੋਂ ਉਭਾਰਨਾ ਚਾਹੁੰਦੇ ਨੇ ਅਤੇ ਚਾਈਨਾ ਦੀ ਇਕਾਨਮੀ ਦਾ ਜੋ ਸਾਈਜ਼ ਹੈ, ਨਵੇਂ ਜਿਹੜੇ ਦੁਨੀਆ ਦੇ ਵਿਸ਼ਵ ਲੀਡਰ ਨੇ ਅਤੇ USA ਦੇ ਅਲਾਈਜ਼ ਜਿਹੜੇ ਨੇ ਜਿਵੇਂ ਕਿ ਕੈਨੇਡਾ, UK ਜਾਂ ਜਰਮਨੀ, ਇਹ ਵੀ ਚੀਨ ਦੇ ਨਾਲ ਸਾਂਝ ਪਾਉਣ ਲਈ ਕਾਫੀ ਕੋਸ਼ਿਸ਼ਾਂ ਕਰ ਰਹੇ ਨੇ। ਟਰੰਪ ਦੇ ਪਹਿਲੀ ਵਾਰੀ ਰਾਸ਼ਟਰਪਤੀ ਬਣਨ ਤੋਂ ਬਾਅਦ ਤੱਕ ਹੁਣ ਤੱਕ ਚੀਨ ਦਾ ਵਪਾਰ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਨਾਲੋਂ ਫੈਲ ਚੁੱਕਾ ਹੈ। ਪਿਛਲੇ ਸਾਲ ਇਕਨੋਮਿਕ ਅਤੇ ਡਿਪਲੋਮੈਟਿਕ ਇੱਕ ਅਪਰੋਚ ਜਿਹੜੀ ਹੈ ਉਹ ਅਪਣਾ ਕੇ ਚਾਈਨਾ ਨੇ ਟਰੰਪ ਦੀਆਂ ਲਾਈਆਂ ਹੋਈਆਂ ਡਿਊਟੀਆਂ ਦੇ ਬਰਾਬਰ ਕਾਰਵਾਈ ਕਰਦੇ ਹੋਏ ਰੇਅਰ ਅਰਥ ਮਿਨਰਲ ਜਿਹੜੇ ਅਮਰੀਕਾ ਨੂੰ ਸਪਲਾਈ ਕਰਦਾ ਸੀ ਚਾਈਨਾ, ਉਹਨਾਂ ਨੂੰ ਰੋਕ ਲਿਆ, ਜਿਸ ਨਾਲ ਐਡਵਾਂਸਡ ਮੈਨੂਫੈਕਚਰਿੰਗ ਜਿੰਨੀ ਹੁੰਦੀ ਹੈ ਉਸ ਦੇ ਪੈਦਾ ਕਰਨ ਵਾਲੇ ਜਿਹੜੇ ਪ੍ਰੋਡਿਊਸਰ ਸੀਗੇ ਜੀ, ਸਾਰੇ ਹੀ ਉਹਨਾਂ ਨੂੰ ਫਿਕਰ ਪੈ ਗਿਆ ਕਿ ਅਸੀਂ ਕਿੱਥੋਂ ਲਵਾਂਗੇ। ਸੋ ਤਾਕਤ ਦਾ ਬਹੁਤ ਵੱਡਾ ਮੁਜ਼ਾਹਰਾ ਇਸ ਗੱਲਬਾਤ ਦੇ ਵਿੱਚ ਹੋ ਰਿਹਾ ਅਤੇ ਕਹਿ ਸਕਦੇ ਹਾਂ ਕਿ ਚਾਈਨਾ ਇਸ ਵਿੱਚ ਬਹੁਤ ਅੱਗੇ ਨਿਕਲ ਚੁੱਕਾ ਹੈ। ਸੋ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਚੀਨ ਆਮ ਤੌਰ 'ਤੇ ਮਾਹਿਰੇ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਹੱਥ ਉੱਪਰ ਰਹੇਗਾ ਅਤੇ ਟਰੰਪ ਜਿਹੜੇ ਨੇ ਉਹ ਈਰਾਨ ਦੇ ਯੁੱਧ ਨਾਲ ਥੋੜ੍ਹਾ ਜਿਹਾ ਕਮਜ਼ੋਰ ਹੋਏ ਨੇ ਅਤੇ ਸਟ੍ਰੇਟ ਆਫ ਫਾਰਮੂਜ਼ ਜੋ ਬਲੌਕ ਹੈ ਉਸ ਨਾਲ ਗਲੋਬਲ ਇਕੋਨਮੀ ਜੋ ਸਟਰਗਲ ਕਰ ਰਹੀ ਹੈ ਅਤੇ ਟਰੰਪ ਜਿਹੜੇ ਨੇ ਉਹ ਇਸ ਮੁੱਦੇ 'ਤੇ ਗੱਲ ਕਰਨਗੇ ਕਿ ਸਟ੍ਰੇਟ ਆਫ ਫਾਰਮੂਜ਼ ਜਿਹੜਾ ਹੈ ਉਹ ਖੁਲਵਾਇਆ ਜਾਵੇ ਅਤੇ ਬੀਜਿੰਗ ਭਾਵ ਚਾਈਨਾ ਇਸ ਦੇ ਵਿੱਚ ਮਦਦ ਕਰੇ। ਇੱਥੇ ਇਹ ਵੀ ਸੱਚ ਹੈ ਕਿ ਚਾਈਨਾ ਦੇ ਅਤੇ ਈਰਾਨ ਦੇ ਸੰਬੰਧ ਕਈ ਦਹਾਕੇ ਪੁਰਾਣੇ ਨੇ ਅਤੇ ਈਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚਾਈਨਾ ਹੀ ਹੈ। ਜੇ ਚੀਨ ਦੇ ਪ੍ਰੈਜੀਡੈਂਟ ਈਰਾਨ ਨੂੰ ਗੱਲਬਾਤ ਵੱਲ ਮਜਬੂਰ ਕਰ ਲੈਂਦੇ ਨੇ ਤਾਂ ਚਾਈਨਾ ਜਾਂ ਈਰਾਨ ਉਹਨਾਂ ਦੀ ਗੱਲ ਮੰਨ ਕੇ ਉੱਧਰ ਨੂੰ ਕਦਮ ਪੁੱਟ ਵੀ ਲੈਂਦਾ ਤਾਂ ਇਹ ਈਰਾਨ ਚੀਨ ਦੀ ਆਪਣੇ ਆਪ ਦੇ ਵਿੱਚ ਹੋਰ ਸਥਿਤੀ ਮਜ਼ਬੂਤ ਕਰਨ ਵਾਲੇ ਕਦਮ ਹੋਵੇਗਾ। ਸੋ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਸ ਟ੍ਰਿਪ ਤੋਂ ਪਹਿਲਾਂ ਕਹਿ ਰਹੇ ਸੀ ਕਿ ਇਸ ਮਸਲੇ ਨੂੰ ਹੱਲ ਕਰਨਾ ਚਾਈਨਾ ਦੇ ਪੱਖ ਵਿੱਚ ਹੈ, ਪਰ ਉਹ ਕਿੰਨਾ ਕੁ ਕਰਨਗੇ ਅਤੇ ਕਿਵੇਂ ਕਰਨਗੇ, ਲੇਕਿਨ ਇਸ ਸੰਬੰਧੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਜੋ ਡੋਨਲਡ ਟਰੰਪ ਨੇ ਹੁਣ ਤੱਕ ਦੱਸਿਆ, ਟਰੰਪ ਕਹਿੰਦੇ ਨੇ ਕਿ ਚੀਨ ਦੇ ਪ੍ਰੈਜੀਡੈਂਟ ਨੇ ਇਸ ਚੀਜ਼ ਨੂੰ ਪਲੈਜ ਕੀਤਾ ਹੈ ਕਿ ਉਹ ਈਰਾਨ ਨੂੰ ਕੋਈ ਮਿਲਟਰੀ ਸਹਾਇਤਾ ਨਹੀਂ ਦੇਣਗੇ। ਇਹ ਡੋਨਲਡ ਟਰੰਪ ਦਾ ਕਹਿਣਾ।

ਬਹੁਤ ਸੈਂਸਿਟਿਵ ਇਸ਼ੂ ਹੈ ਤੇ ਸਭ ਤੋਂ ਇੰਪੋਰਟੈਂਟ ਹੈ ਤੇ ਜੇ ਇਸ ਨੂੰ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਗਿਆ ਤਾਂ ਬਹੁਤ ਖਤਰਨਾਕ ਸਥਿਤੀ ਉਤਪੰਨ ਹੋਵੇਗੀ। ਸੋ ਟਰੰਪ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਮਿਲਟਰੀ ਇਕੁਪਮੈਂਟ ਇਰਾਨ ਨੂੰ ਨਾ ਦੇਵੇ ਚਾਈਨਾ, ਇਸ ਦੇ ਬਾਰੇ ਕੋਈ ਕਨਫਰਮੇਸ਼ਨ ਬਹੁਤੀ ਆਈ ਨਹੀਂ ਹੈ ਚੀਨ ਵਾਲੇ ਪਾਸਿਓਂ। ਟਰੰਪ ਨੇ ਇਹ ਵੀ ਕਿਹਾ ਕਿ ਚਾਈਨੀਜ਼ ਲੀਡਰ ਨੇ ਇਸ ਲੜਾਈ ਦੇ ਵਿੱਚ ਇਸ ਨੂੰ ਮਸਲੇ ਨੂੰ ਹੱਲ ਕਰਨ ਲਈ ਜਿਹੜੀ ਹੈਲਪ ਹੈ ਆਫਰ ਕੀਤੀ ਹੈ। ਸੋ ਮਾਰਕੋ ਰੂਬੀਓ ਤੇ ਹੋਰ ਜਿਹੜੇ ਕੁਛ ਆਗੂ ਨੇ ਵਾਸ਼ਿੰਗਟਨ ਤੋਂ, ਉਹ ਇਹ ਕਹਿ ਰਹੇ ਸੀ ਕਿ ਅਸੀਂ ਬੀਜਿੰਗ ਦੀ ਮਦਦ ਇਸ ਵਿੱਚ ਨਹੀਂ ਲੱਭ ਰਹੇ। ਸ਼ੀ ਤੇ ਟਰੰਪ ਫਿਰ ਸ਼ੁੱਕਰਵਾਰ ਨੂੰ ਮਿਲਣਗੇ ਤੇ ਚਾਹ ਲਈ ਬੈਠਣਗੇ, ਡਿਪਲੋਮੈਟਿਕ ਲੰਚ ਹੋਵੇਗਾ ਤੇ ਉਸ ਤੋਂ ਬਾਅਦ ਪ੍ਰੈਜੀਡੈਂਟ ਟਰੰਪ ਅਮਰੀਕਾ ਲਈ ਫਿਰ ਵਾਪਸ ਰਵਾਨਾ ਹੋ ਜਾਣਗੇ। ਕੁਛ ਹੋਰ ਲੋਕ ਵੀ ਇਸ ਮੀਟਿੰਗ ਵੱਲ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਨੇ, ਜਿਸ ਵਿੱਚ IMF ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ ਹੈ। ਉਹਨਾਂ ਨੇ ਇਸ ਮੀਟਿੰਗ ਦੀ ਸਿਫਤ ਕੀਤੀ ਹੈ ਤੇ ਕਿਹਾ ਕਿ ਇੱਕ ਐਡਵਾਂਸ ਸਨੈਰੀਓ ਆ ਤੇ ਵਰਲਡ ਇਕੋਨਮੀ, ਗਲੋਬਲ ਇਕੋਨਮੀ ਜਿਹੜੀ ਹੈ ਜਿਵੇਂ ਸਟਰਗਲ ਕਰ ਰਹੀ ਹੈ, ਇਹਨਾਂ ਦੋਵਾਂ ਦੇਸ਼ਾਂ ਦਾ ਇੱਕ ਸਟੇਜ ਤੇ ਆਉਣਾ ਬਹੁਤ ਜ਼ਰੂਰੀ ਹੈ ਤੇ ਇੱਕ ਸਾਂਝਾ ਪਲੇਟਫਾਰਮ ਰੱਖਣਾ ਇਸ ਲਈ ਚੰਗਾ ਸ਼ੁਭ ਸੰਕੇਤ ਹੈ। ਕੁਛ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਛੋਟੇ ਛੋਟੇ ਪੱਧਰ 'ਤੇ ਗੱਲਬਾਤ ਹੋਵੇਗੀ। ਕਿ ਜਿਵੇਂ ਕਿ ਅਮਰੀਕਾ ਵੱਲੋਂ ਇੱਕ ਕਿਸਮ ਦਾ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਨੂੰ ਤਕਰੀਬਨ ਬੈਨ ਹੀ ਕੀਤਾ ਹੋਇਆ, ਜੇ 100% ਡਿਊਟੀ ਕਿਸੇ 'ਤੇ ਲਾ ਦਿਓਗੇ ਤਾਂ ਉਹ 'ਤੇ ਬੈਨ ਕਰਨ ਵਾਲੀ ਗੱਲ ਹੀ ਹੈ। ਕਿ ਇਹ ਜਿਹੜੀ ਹੁਣ ਮੰਗ ਵਧੀ ਹੈ ਇਲੈਕਟ੍ਰਿਕ ਵਹੀਕਲ ਗੱਡੀਆਂ ਦੀ, ਖਾਸ ਤੌਰ 'ਤੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ, ਕਿ ਇਸ ਤੋਂ ਬਾਅਦ ਚੀਨ ਦੀਆਂ ਕਾਰਾਂ ਅਲਾਓ ਕਰਨਗੇ ਡੋਨਲਡ ਟਰੰਪ? ਲੱਗਦਾ ਨਹੀਂ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਗਲੋਬਲ ਇਲੈਕਟ੍ਰਿਕ ਵਹੀਕਲ ਮਾਰਕੀਟ, ਦੁਨੀਆ ਭਰ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਜਿੰਨੀ ਮਾਰਕੀਟ ਹੈ ਉਸ ਵਿੱਚ ਚਾਈਨਾ ਡੋਮੀਨੇਟ ਕਰਦਾ ਹੈ ਅਤੇ ਬਹੁਤ ਵੱਡਾ ਹਿੱਸਾ ਦੁਨੀਆ ਦੇ ਭਰ ਵਿੱਚ ਬਣਨ ਵਾਲੀਆਂ ਇਲੈਕਟ੍ਰਿਕ ਗੱਡੀਆਂ ਦਾ ਇਕੱਲੇ ਚਾਈਨਾ ਵਿੱਚ ਬਣਦਾ ਹੈ। BYD ਉਹਨਾਂ ਦੀ ਬਹੁਤ ਵੱਡੀ ਲਾਰਜੈਸਟ ਇਲੈਕਟ੍ਰਿਕ ਵਹੀਕਲ ਮੇਕਰ ਹੈ ਦੁਨੀਆ ਦੀ ਇਸ ਵੇਲੇ ਉਹ। ਸੋ US ਨੇ ਇਸ ਵੇਲੇ ਤੱਕ ਆਪਣੇ ਦਰਵਾਜ਼ੇ ਘੁੱਟ ਕੇ ਬੰਦ ਕੀਤੇ ਹੋਏ ਨੇ, ਕੈਨੇਡਾ ਵਾਲਿਆਂ ਨੇ ਥੋੜ੍ਹੇ ਜਿਹੇ ਖੋਲ੍ਹੇ ਨੇ, 49,000 ਗੱਡੀਆਂ ਅਲਾਓ ਕੀਤੀਆਂ ਨੇ। ਅਤੇ ਜੇ ਟਰੰਪ ਖੋਲ੍ਹਦੇ ਨੇ ਤਾਂ ਉਹਨਾਂ ਦੀ ਆਪਣੀ ਇੰਡਸਟਰੀ 'ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਲੇਕਿਨ ਜਨਵਰੀ ਦੇ ਵਿੱਚ ਟਰੰਪ ਨੇ ਇਸ਼ਾਰਾ ਕੀਤਾ ਸੀ ਕਿ ਚੀਨ ਦੇ ਜਿਹੜੇ ਉਤਪਾਦਕ ਨੇ ਉਹਨਾਂ ਨੂੰ ਅਲਾਓ ਕਰ ਸਕਦੇ ਨੇ ਉਹ, ਜੇ ਉਹ ਅਮਰੀਕਾ ਦੇ ਵਿੱਚ ਆ ਕੇ ਆਪਣੀਆਂ ਗੱਡੀਆਂ ਪੈਦਾ ਕਰਨ, ਪ੍ਰੋਡਿਊਸ ਕਰਨ, ਇੱਥੇ ਬਣਾਉਣ, ਚਾਈਨਾ ਤੋਂ ਬਣ ਕੇ ਨਾ ਆਉਣ। ਲੇਕਿਨ ਟਰੰਪ ਦੇ ਡਿਊਟੀਜ਼ ਲਾਉਣ ਦਾ ਫੈਸਲੇ ਨੇ ਅਤੇ ਹੋਰਨਾਂ ਚੀਜ਼ਾਂ ਨੇ ਚਾਈਨਾ ਦੀ ਇਕੋਨਮੀ ਜਿਹੜੀ ਹੈ ਜੀ, ਉਸਨੇ ਰੈਜ਼ੀਲੀਅੰਸ ਸ਼ੋਅ ਕੀਤੀ ਹੈ, ਪਰ ਮੁਕਾਬਲਾ ਕੀਤਾ ਡਟ ਕੇ ਪਿਛਲੇ ਸਾਲ ਦੇ ਵਿੱਚ, ਅਤੇ 1.2 trillion ਦਾ ਟ੍ਰੇਡ ਸਰਪਲਸ, ਭਾਵ ਕਿ ਜਿੰਨਾ ਸਮਾਨ ਲੋਕਾਂ ਨੂੰ ਚਾਈਨਾ ਨੇ ਵੇਚਿਆ ਚਾਈਨਾ ਨੂੰ, ਉਸ ਤੋਂ ਜ਼ਿਆਦਾ ਜਿਹੜਾ 1.2 trillion ਦਾ ਸਮਾਨ ਚਾਈਨਾ ਵਾਲੇ ਹੋਰਨਾਂ ਮੁਲਕਾਂ ਨੂੰ ਵੇਚ ਗਿਆ। ਸੋ ਇਸ ਵੇਲੇ ਚਾਈਨਾ ਦੇ ਜਿਹੜੇ ਵੱਡੇ ਟ੍ਰੇਡਿੰਗ ਪਾਰਟਨਰ ਨੇ ਉਹਨਾਂ ਵਿੱਚ ਇਰਾਨ ਵੀ ਸ਼ਾਮਲ ਹੈ। ਸੋ ਇਰਾਨ ਦੇ ਨਾਲ ਜਿਨ੍ਹਾਂ ਮੁਲਕਾਂ ਦਾ ਤਕੜਾ ਵਪਾਰ ਹੈ ਉਹਨਾਂ ਦੇ ਵਿੱਚ ਚਾਈਨਾ ਜਿੰਨਾ ਵਪਾਰ ਐਕਸਪੋਰਟ ਜਿੰਨਾ ਕਰਦਾ ਹੈ ਇਰਾਨ, ਉਸ ਵਿੱਚੋਂ 35% 4.6 billion ਅਮਰੀਕਨ ਡਾਲਰ ਦੇ ਬਰਾਬਰ ਦਾ ਇਕੱਲੇ ਚਾਈਨਾ ਨਾਲ ਹੁੰਦਾ ਹੈ। 2 billion ਦਾ 16% ਤਕਰੀਬਨ ਤੁਰਕੀ ਦੇ ਨਾਲ ਹੁੰਦਾ ਹੈ, ਅਤੇ ਤਕਰੀਬਨ 1 billion ਦਾ ਜਿਹੜਾ ਹੈ ਉਹ ਇੰਡੀਆ ਦੇ ਨਾਲ ਹੁੰਦਾ, ਜੋ ਕਿ 8% ਬਣਦਾ ਹੈ, ਅਤੇ 7% ਪਾਕਿਸਤਾਨ ਦੇ ਨਾਲ ਵਪਾਰ ਵੀ ਹੈ ਇਰਾਨ ਦਾ। ਸੋ ਇਸ ਵੇਲੇ ਜੋ ਦੁਨੀਆ ਭਰ ਦੇ ਵਿੱਚ ਡੋਨਲਡ ਟਰੰਪ ਹੋਰਾਂ ਨੇ ਜੋ ਇੱਕ ਕਿਸਮ ਦਾ ਕਹਿ ਲਓ ਕਿ ਉਥਲ ਪੁਥਲ ਮਚਾਈ ਹੈ, ਚਾਹੇ ਉਹ ਵਾਰ ਨੂੰ ਲੈ ਕੇ ਹੋਵੇ, ਚਾਹੇ ਟ੍ਰੇਡ ਵਾਰ ਨੂੰ ਲੈ ਕੇ ਹੋਵੇ, ਇਸ ਨਾਲ ਬਹੁਤ ਥੋੜ੍ਹੇ ਮੁਲਕ ਜਿਹੜੇ ਨੇ ਉਹ ਉਸ ਚੀਜ਼ ਨਾਲ ਫਾਈਟ ਕਰ ਸਕੇ ਨੇ, ਜਿਨ੍ਹਾਂ ਵਿੱਚੋਂ ਚਾਈਨਾ ਇੱਕ ਆ, ਬਾਕੀਆਂ ਨੂੰ
ਬਹੁਤ ਜ਼ਿਆਦਾ

0: ਦਾ ਝਟਕਾ ਲਗਾਏ ਇੰਡੀਆ ਦੀ ਤੁਸੀਂ ਕਹਾਣੀ ਜਿਹੜੀ ਹੈ ਸੁਣ ਚੁੱਕੇ ਹੋ ਕਿ ਜੰਗ ਨਾਲ ਪੈਦਾ ਹੋਏ ਹਾਲਾਤਾਂ ਕਾਰਨ ਪ੍ਰਾਈਮ ਮਿਨਿਸਟਰ ਨੂੰ ਵੀ ਅਪੀਲ ਕਰਨੀ ਪਈ ਹੈ ਕਿ ਸੰਜਮ ਨਾਲ ਖਰਚੇ ਜਿਹੜੇ ਨੇ ਉਹ ਕੀਤੇ ਜਾਣ ਇੰਨਾ ਸੀਰੀਅਸ ਇਹ ਕੰਮ ਹੈ ਜੀ ਅੱਗੇ ਇੱਕ ਖਬਰਾਂ ਵੱਲ ਜਿਹੜਾ ਚੱਲਦੇ ਆ ਜੀ ਕਾਫੀ ਸਾਰੀਆਂ ਖਬਰਾਂ ਨੇ ਮਾਰਕ ਕਾਰਨੀ ਕਹਿੰਦੇ ਨੇ ਕਿ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਨੇ ਜਦੋਂ ਤੋਂ ਪ੍ਰਾਈਮ ਮਿਨਿਸਟਰ ਬਣੇ ਨੇ ਅਤੇ ਬੜੇ ਫਾਸਟ ਤਰੀਕੇ ਨਾਲ ਉਹਨਾਂ ਨੇ ਆਪਣੇ ਆਫਿਸ ਨੂੰ ਚਲਾਇਆ ਹੁਣ ਤੱਕ ਅਤੇ ਕਾਰਨੀ ਹੋਣਾ ਨਾਲ ਸੰਬੰਧਿਤ ਬਹੁਤ ਸਾਰੀਆਂ ਖਬਰਾਂ ਨੇ ਉਹ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਪਰਤਦੇ ਹਾਂ ਅਤੇ ਪਹਿਲਾਂ ਆਪ ਜੀ ਨਾਲ ਸਵਾਲ ਸਾਂਝਾ ਕਰਾਂਗੇ ਫਿਰ ਅਸੀਂ ਖਬਰਾਂ 'ਤੇ ਚਰਚਾ ਸ਼ੁਰੂ ਕਰਾਂਗੇ ਜੀ
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ ਤਿੰਨ ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੁਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
0: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
0: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
6: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
5: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
6: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
7: ਮੈਂ ਵੀ ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ

ਬਾਰੇ ਮਾਰਕ ਕਾਰਨੀ ਹੁਣੇ ਕਹਿੰਦੇ ਨੇ ਕਿ ਇਹ ਜੋ ਰੈਫਰੈਂਡਮ ਨੇ ਡੈਮੋਕਰੇਸੀ ਦਾ ਹਿੱਸਾ ਹੁੰਦੇ ਨੇ ਪਰ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ, ਰੂਲਸ ਫੋਲੋ ਹੋਣੇ ਚਾਹੀਦੇ ਨੇ। ਸੋ ਅਲਟੀਮੇਟਲੀ ਉਹ ਕਹਿੰਦੇ ਕਿ ਜੱਜਮੈਂਟ ਜਿਹੜਾ ਕੁਐਸਚਨ ਦੇ ਬਾਰੇ, ਪਾਰਲੀਮੈਂਟ ਦਾ ਵੀ ਰੋਲ ਹੁੰਦਾ ਅਲਟੀਮੇਟਲੀ। ਅਤੇ ਨਾਲ ਕਹਿੰਦੇ ਨੇ ਕਿ ਅਲਬਰਟਾ ਵਾਸਤੇ ਬੈਸਟ ਪਲੇਸ ਕੈਨੇਡਾ ਦੇ ਵਿੱਚ ਹੀ ਹੈ ਅਤੇ ਕੈਨੇਡਾ ਜਿਸ ਕਰਕੇ ਅਸੀਂ ਜਿਸ ਪਾਸੇ ਵੱਲ ਨੂੰ ਜਾ ਰਹੇ ਹਾਂ, ਅਸੀਂ ਸਭ ਕੁਛ ਜਿਹੜਾ ਹੈ ਐਵੀਡੈਂਸ ਇਹ ਹੈ ਕਿ ਉਹ ਇਹ ਹੈ ਕਿ ਕੈਨੇਡਾ ਲਈ, ਕੈਨੇਡਾ ਲਈ ਵੀ ਵਧੀਆ ਅਤੇ ਅਲਬਰਟਾ ਲਈ ਵੀ ਵਧੀਆ, ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿਣਾ। ਡੈਨੀਅਲ ਸਮਿਥ ਦੂਸਰੇ ਪਾਸੇ ਸੈਪਰੇਸ਼ਨ ਕੁਐਸਚਨ ਜਿਹੜਾ ਹੈ ਉਸਨੂੰ ਬੈਲਟ 'ਤੇ ਲਿਆਉਣ ਲਈ ਜੋ ਕੋਸ਼ਿਸ਼ਾਂ ਸੀਗੀਆਂ ਜੀ, ਉਹਨਾਂ ਦੇ ਵਿੱਚ ਅਜੇ ਵਿਚਾਰ ਕਰ ਰਹੇ ਨੇ। ਸਮਿਥ ਕਹਿ ਰਹੇ ਨੇ ਕਿ ਇਹ ਰੂਲਿੰਗ ਜਿਹੜੀ ਕੋਰਟ ਦੀ ਆਈ ਹੈ ਐਂਟੀ ਡੈਮੋਕਰੈਟਿਕ ਹੈ ਅਤੇ ਉਹਨਾਂ ਦੀ ਸਰਕਾਰ ਅਪੀਲ ਕਰੇਗੀ। ਕੁਛ ਸਾਨੂੰ ਵਟਸਐਪ 'ਤੇ ਜਵਾਬ ਆਏ ਨੇ। ਗੁਰਪਾਲ ਹੋਰਾਂ ਨੇ ਲਿਖਿਆ ਜੀ ਕਿ ਕੇਸਰ ਫੋਨ ਦੇ ਚਾਰ ਡਿਜਿਟ ਨੇ 7346। ਗੁਰਪਾਲ ਹੋਰਾਂ ਦਾ ਜਵਾਬ ਹੈ ਜੀ ਇਹੋ। ਉਹਨਾਂ ਨੇ ਉੱਪਰ ਗੁਰਪਾਲ ਲਿਖ ਕੇ ਅਤੇ ਥੱਲੇ ਕੇਸਰ ਲਿਖ ਤਾ, ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਲਾਸਟ ਨੇਮ ਲਿਖਿਆ ਹੁੰਦਾ। ਗੁਰਪਾਲ ਹੋਰਾਂ ਵੱਲੋਂ ਜਵਾਬ ਆਇਆ ਜੀ ਕੇਸਰ ਅਤੇ ਫੋਨ ਦੇ ਚਾਰ ਡਿਜਿਟ 7346। ਨਵਦੀਪ ਸਿੰਘ ਲੇਹਲ ਕਹਿੰਦੇ ਨੇ ਜੀ ਹਲਦੀ, ਇਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ 1943। ਸਭ ਤੋਂ ਮਹਿੰਗਾ ਸਪਾਈਸ ਕਿਹੜਾ ਹੈ? 403-902-1323 'ਤੇ ਸਾਨੂੰ ਸਵਾਲਾਂ ਦੇ ਜਵਾਬ ਦਿੰਦੇ ਜਾਓ, ਅਸੀਂ ਜੇਤੂਆਂ ਦਾ ਐਲਾਨ ਪ੍ਰੋਗਰਾਮ ਦੇ ਅਖੀਰ ਵਿੱਚ ਕਰਾਂਗੇ। ਅਗਲੀ ਗੱਲ, ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਿ 2050 ਤੱਕ ਕੈਨੇਡਾ ਦੇ ਵਿੱਚ ਬਿਜਲੀ ਦਾ ਉਤਪਾਦਨ ਦੁੱਗਣਾ ਕੀਤਾ ਜਾਵੇਗਾ ਅਤੇ ਕਲੀਨ ਇਲੈਕਟ੍ਰੀਸਿਟੀ ਦੀ ਰੈਗੂਲੇਸ਼ਨ ਜਿਹੜੀ ਹੈ ਉੱਧਰ ਨੂੰ ਲਿਜਾਣ ਵਾਲਾ ਜੋ ਕੰਮ ਹੈ ਉਸ ਨੂੰ ਥੋੜ੍ਹਾ ਐਡਜਸਟ ਕਰਨਾ ਪਵੇਗਾ। ਫੈਡਰਲ ਗੌਰਮੈਂਟ ਦੇ ਨੈਸ਼ਨਲ ਇਲੈਕਟ੍ਰਿਕ ਸਟ੍ਰੈਟਜੀ ਦੇ ਬਾਰੇ ਅਨਾਊਂਸ ਕਰਦੇ ਹੋਏ ਸਭ ਕੁਝ ਦੱਸਿਆ ਗਿਆ। ਇਸ ਨੀਤੀ ਦੇ ਮੁਤਾਬਕ ਫੈਡਰਲ ਸਰਕਾਰ ਜਿਹੜੀ ਹੈ ਅਗਲੇ ਕੁਛ ਮਹੀਨਿਆਂ ਦੇ ਵਿੱਚ ਸਲਾਹਾਂ ਮਸ਼ਵਰੇ ਕਰੇਗੀ ਸੂਬਿਆਂ ਦੇ ਨਾਲ, ਟੈਰੀਟਰੀਜ਼ ਦੇ ਨਾਲ, ਇੰਡੀਜਨਸ ਲੋਕਾਂ ਦੇ ਨਾਲ, ਤਾਂ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਣ ਲਈ ਫਾਈਨਾਂਸਿੰਗ, ਲੇਬਰ, ਡੋਮੈਸਟਿਕ ਮੈਨੂਫੈਕਚਰਿੰਗ ਕਪੈਸਿਟੀ, ਤਾਂ ਕਿ ਕੈਨੇਡਾ ਦਾ ਗ੍ਰਿਡ ਆਊਟਪੁੱਟ ਜਿਹੜੀ ਹੈ ਉਸਨੂੰ ਵਧਾਇਆ ਜਾ ਸਕੇ, ਉਸ 'ਤੇ ਵਾਧੂ ਕੰਮ ਕੀਤਾ ਜਾਵੇਗਾ। ਅਨਾਊਂਸਮੈਂਟ ਉਸ ਵੇਲੇ ਆਈ ਹੈ ਜੀ ਜਦੋਂ ਕਿ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਹੈ ਮੇਜਰ ਪ੍ਰੋਜੈਕਟ ਜਿਸ ਦੇ ਵਿੱਚ ਪੋਰਟਸ ਬਣਾਉਣੀਆਂ ਨੇ, ਮਾਈਨਸ ਨੇ, LNG ਪ੍ਰੋਜੈਕਟ ਨੇ, ਆਰਟੀਫਿਸ਼ਲ ਇੰਟੈਲੀਜੈਂਸ ਦੇ ਡਾਟਾ ਸੈਂਟਰ ਨੇ ਜੋ ਬੇਤਹਾਸ਼ਾ ਬਿਜਲੀ ਖਾਂਦੇ ਨੇ, ਅਤੇ ਇਸ ਦੇ ਨਾਲ ਇਲੈਕਟ੍ਰੀਸਿਟੀ ਦੀ ਮੰਗ ਬਹੁਤ ਜ਼ਿਆਦਾ ਵਧੇਗੀ। ਅਤੇ ਨੀਤੀ ਦੇ ਵਿੱਚ ਬਹੁਤ ਸਾਰੇ ਪਿੱਲਰ ਨੇ ਕਿ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਾਉਣਾ ਹੈ ਜਿਸ ਵਿੱਚ ਸਾਨੂੰ ਕੈਨੇਡਾ ਨੂੰ ਫਾਇਦਾ ਹੋ ਸਕੇ। ਇਹ ਨੀਤੀ ਜੋ ਇਸ ਵੇਲੇ ਕਰੰਟ ਕਲੀਨ ਰੈਗੂਲੇਸ਼ਨ ਜਿਹੜੇ ਕਿ ਦਸੰਬਰ 2024 ਵਿੱਚ ਫਾਈਨਲਾਈਜ਼ ਕੀਤੇ ਗਏ ਸੀ, ਜਿਸ ਦੇ ਵਿੱਚ ਨੈੱਟ ਜ਼ੀਰੋ ਇਲੈਕਟ੍ਰੀਸਿਟੀ ਜਿਹੜੀ ਹੈ ਜੀ ਗ੍ਰਿਡ 2035 ਤੱਕ ਅਤੇ ਨੈੱਟ ਜ਼ੀਰੋ ਜਿਹੜੀ 2050 ਤੱਕ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਹਨਾਂ ਵਿੱਚ ਐਡਜਸਟਮੈਂਟ ਕਰਨੀ ਪਏਗੀ। ਭਾਵ ਕਿ ਹੁਣ ਵਾਤਾਵਰਨ ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਦੂਸਰੇ ਨੰਬਰ 'ਤੇ ਚਲਾ ਜਾਵੇਗਾ, ਪਹਿਲਾਂ ਜਿਹੜਾ ਇਕੋਨਮੀ ਦੇਖਣੀ ਆ। ਸੋ ਇਹਨਾਂ ਕੰਸਰਨਸ ਨੂੰ ਐਡਰੈਸ ਵੀ ਕੀਤਾ ਜਾਵੇਗਾ, ਲੇਕਿਨ ਕੁਛ ਕ੍ਰਿਟੀਸਿਜ਼ਮ ਵੀ ਹੋ ਰਿਹਾ ਇਸ ਚੀਜ਼ ਦਾ। ਜੇ ਮੇਨਟੇਨ ਕਰਨਾ ਗੋਲ 2050 ਤੱਕ ਇਹ ਔਖਾ ਹੋਵੇਗਾ ਜਿਸ ਤਰ੍ਹਾਂ ਦੇ ਐਂਬੀਸ਼ਨਸ ਦੇ ਨਾਲ ਮਾਰਕ ਕਾਰਨੀ ਚੱਲ ਰਹੇ ਨੇ। ਸੋ ਗ੍ਰਿਡ ਨੂੰ 2050 ਤੱਕ ਬਣਾਉਣ ਲਈ 1 ਟ੍ਰਿਲੀਅਨ ਇਨਵੈਸਟਮੈਂਟ ਅਗਲੇ 25 ਸਾਲਾਂ ਵਿੱਚ ਲੋੜ ਹੋਵੇਗੀ। ਸਨ 2000 ਤੋਂ ਲੈ ਕੇ ਪ੍ਰੋਵਿੰਸ਼ੀਅਲ ਅਤੇ ਟੈਰੀਟਰੀਜ਼ ਜਿਹੜੇ ਨੇ ਉਹ ਇਨਵੈਸਟਮੈਂਟ ਉਹ 450 ਬਿਲੀਅਨ ਤੱਕ ਦੀ ਇਲੈਕਟ੍ਰੀਸਿਟੀ ਦੇ ਇਨਫਰਾਸਟ੍ਰਕਚਰ ਵਿੱਚ ਕਰਨ ਦੀ ਗੱਲ ਕਰਦੇ ਨੇ। ਸੋ 25-30 ਬਿਲੀਅਨ ਇਨਵੈਸਟਮੈਂਟ ਜਿਹੜੀ ਇੱਕ ਸਾਲ ਦੀ ਹੈ ਉਹ ਮਿਲਦੀ ਹੈ ਉਹਨਾਂ ਨੂੰ, ਪਰ ਇਸ ਨੰਬਰ ਨੂੰ 40 ਬਿਲੀਅਨ ਤੱਕ ਲਿਜਾਣਾ ਪਵੇਗਾ ਜੇ 1 ਟ੍ਰਿਲੀਅਨ ਇਨਵੈਸਟਮੈਂਟ ਟਾਰਗੇਟ ਤੱਕ 2050 ਤੱਕ ਪਹੁੰਚਣਾ ਹੈ ਜੀ। ਸੋ ਮਾਰਕ ਕਾਰਨੀ ਵੱਲੋਂ ਵੱਡੇ ਐਲਾਨ ਜਿਹੜੇ ਨੇ ਜੀ ਉਹ ਕੀਤੇ ਜਾ ਰਹੇ ਨੇ ਅਤੇ ਇਹਨਾਂ ਨੂੰ ਸਿਰੇ ਚਾੜਨਾ ਬੜਾ ਵੱਡਾ ਕਾਰਜ ਵੀ ਹੋਵੇਗਾ। ਸਵਾਲ ਮੈਂ ਫਿਰ ਰਿਪੀਟ ਕਰ ਦੇਵਾਂ, ਸਭ ਤੋਂ ਮਹਿੰਗਾ ਮਸਾਲਾ ਸਪਾਈਸ ਕਿਹੜਾ ਹੈ? ਵਜ਼ਨ ਦੇ ਹਿਸਾਬ ਨਾਲ

ਵੇਟ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਮਸਾਲਾ ਕਿਹੜਾ? 403-902-1323 403-902-1323 ਆਓ ਅੱਗੇ ਚੱਲਦੇ ਹਾਂ। ਮਾਰਕ ਕਾਰਨੀ ਕੱਲ੍ਹ ਕੈਲਗਰੀ ਆ ਰਹੇ ਨੇ ਅਤੇ ਇੱਥੇ ਉਹਨਾਂ ਦੇ ਇੱਕ ਸਮਝੌਤੇ 'ਤੇ ਉੱਪਰ ਹਸਤਾਖਰ ਕਰਨ ਦੀ ਸੰਭਾਵਨਾ ਹੈ, ਜਿੱਥੇ ਕਿ ਡੈਨੀਅਲ ਸਮਿਥ ਵੀ ਪ੍ਰੈਜੈਂਟ ਹੋਣਗੇ ਅਤੇ ਜੋ ਕੁਛ ਐਮਿਸ਼ਨਸ ਦੇ ਮੁੱਦੇ 'ਤੇ ਕੈਨੇਡਾ ਸਰਕਾਰ ਦੇ ਨਾਲ ਜੋ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ, ਉਸ ਸੰਬੰਧੀ ਕੁਛ ਡਿਟੇਲਸ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੀਆਂ। ਲੇਕਿਨ ਹਾਲ ਦੀ ਘੜੀ ਜੋ ਸਾਹਮਣੇ ਆ ਰਿਹਾ ਉਸ ਵਿੱਚ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਹੈ ਕਿ ਅਲਬਰਟਾ ਦੇ ਵਿੱਚ ਇੱਕ ਸੰਭਾਵੀ ਕੱਚੇ ਤੇਲ ਦੀ ਪਾਈਪਲਾਈਨ ਵੱਲ ਨੂੰ ਅਸੀਂ ਵੱਧ ਰਹੇ ਹਾਂ। ਕੈਨੇਡਾ ਅਤੇ ਅਲਬਰਟਾ ਦੀਆਂ ਸਰਕਾਰਾਂ ਕੱਲ੍ਹ ਮਿਲਣਗੀਆਂ ਕੈਲਗਰੀ ਦੇ ਵਿੱਚ ਅਤੇ 1 ਮਿਲੀਅਨ ਬੈਰਲ ਅਲਬਰਟਾ ਇੱਕ ਦਿਨ ਦੇ ਵਿੱਚ ਅਲਬਰਟਾ ਦਾ ਕੱਚਾ ਤੇਲ ਜਿਹੜਾ ਹੈ ਉਹਨੂੰ ਟਰਾਂਸਪੋਰਟ ਕਰਨ ਲਈ ਜਿਹੜੀ ਪਾਈਪਲਾਈਨ ਲੋੜੀਂਦੀ ਹੋਵੇਗੀ ਉਸ ਦੇ ਬਾਰੇ ਪਹਿਲਕਦਮੀ ਕੱਲ੍ਹ ਤੋਂ ਸ਼ੁਰੂ ਹੋ ਜਾਣੀ ਹੈ ਨਵੀਆਂ ਮਾਰਕੀਟਸ ਟੈਪ ਕਰਨ ਲਈ। ਹੁਣ ਨਵੀਂ ਦਾ ਭਾਵ ਇਹ ਹੈ ਕਿ USA ਤੋਂ ਹੋਰ ਪਾਸੇ ਵੱਲ ਨੂੰ ਰੁੱਖ ਕੀਤਾ ਜਾਵੇਗਾ, ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ। ਔਰ ਇੱਕ ਕੁਛ ਰਿਪੋਰਟਸ ਆਈਆਂ ਪਹਿਲਾਂ ਜਿਹਨਾਂ ਰਿਪੋਰਟਸ ਆਈਆਂ ਜਿਹਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨਵੀਂ ਡੀਲ ਜਿਹੜੀ ਹੈ ਅਲਬਰਟਾ ਦੇ ਵਿੱਚ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਹੋਵੇਗੀ ਅਤੇ ਡਿਟੇਲਸ ਇਸ ਦੀਆਂ ਸਾਨੂੰ ਹੁਣ ਪਹਿਲਾਂ ਵੀ ਆ ਜਾਣਗੀਆਂ ਖੈਰ। ਅਤੇ ਇਸ ਵਾਸਤੇ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ 'ਤੇ $130 ਅਤੇ ਜਿਹੜੀ ਸਹਿਮਤੀ ਬਣੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਪੀਅਰ ਪੋਲੀਓ 'ਤੇ ਕਹਿੰਦੇ ਨੇ ਕਿ ਜ਼ੀਰੋ ਹੋਣਾ ਚਾਹੀਦਾ, ਉਹ ਚਾਹੀਦਾ ਹੀ ਨਹੀਂ। ਖੈਰ ਡੈਨੀਅਲ ਸਮਿਥ ਜੇ ਰਾਜ਼ੀ ਉੱਥੇ ਹੋ ਰਹੇ ਨੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ। ਅਤੇ ਇਹ ਦੋਵਾਂ ਧਿਰਾਂ ਦਾ ਰਾਜ਼ੀ ਹੋਣਾ ਕਿਸੇ ਗੱਲ 'ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਇਸ਼ੂ ਜਿਹੜਾ ਹੈ ਉਸ ਨੂੰ ਨੱਥ ਪੈਣ ਦੀ ਸੰਭਾਵਨਾ ਹੈ। ਸੋ ਮਾਰਕ ਕਾਰਨੀ ਇਹ ਕਹਿ ਰਹੇ ਨੇ ਕਿ ਕਰੂਡ ਆਇਲ ਦੀ ਪਾਈਪਲਾਈਨ ਅਲਬਰਟਾ ਤੋਂ ਸਮੁੰਦਰੀ ਕਿਨਾਰੇ ਤੱਕ ਬ੍ਰਿਟਿਸ਼ ਕੋਲੰਬੀਆ ਵੱਲ ਨੂੰ ਜਾਵੇਗੀ, ਨਵੀਆਂ ਮਾਰਕੀਟਸ ਵੱਲ ਨੂੰ ਰੁੱਖ ਕੀਤਾ ਜਾਵੇਗਾ। ਸੋ ਰਾਹ ਵਿੱਚ ਪੈਂਦੇ ਇੰਡੀਜਨਸ ਭਾਈਚਾਰੇ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ, ਹੋਰ ਸਾਰੇ ਲੋਕ ਕੀ ਸੋਚਦੇ ਨੇ ਅਤੇ ਕਿੱਧਰ ਨੂੰ ਗੱਲ ਬਣੇਗੀ ਇਹ ਆਪਣੇ ਆਪ ਦੇ ਵਿੱਚ ਇਸ਼ੂ ਰਹੇਗਾ ਜੀ। ਇਸ ਤੋਂ ਇਲਾਵਾ ਜੀ ਸਾਡੇ ਕੋਲ ਸਵਾਲ ਦਾ ਜਵਾਬ ਇੱਕ ਹੋਰ ਆਇਆ ਹੋਇਆ, ਕੁਲਦੀਪ ਹੋਰਾਂ ਦੇ ਜਿਨ੍ਹਾਂ ਦੇ ਫੋਨ ਦੇ 4 ਡਿਜਿਟ ਨੇ 6716-1-6565, ਉਹ ਕਹਿੰਦੇ ਨੇ ਸੈਫਰੋਨ ਔਰ ਕੇਸਰ, ਸੈਫਰੋਨ ਔਰ ਕੇਸਰ ਇਹ ਜਵਾਬ ਉਹਨਾਂ ਦਾ। 403-902-1323 ਦੁਨੀਆ ਦਾ ਸਭ ਤੋਂ ਮਹਿੰਗਾ ਸਪਾਈਸ ਮਸਾਲਾ ਕਿਹੜਾ ਹੈ? ਸਪਾਈਸ ਜਾਂ ਮਸਾਲਾ ਜੇ ਕਹਿ, ਮਸਾਲਾ ਤੁਹਾਨੂੰ ਸੁਣਨੇ ਨੂੰ ਹੋਰ ਤਰ੍ਹਾਂ ਲੱਗੇਗਾ ਪਰ ਸਪਾਈਸ ਹੀ ਇਸ ਨੂੰ ਜਿਹੜਾ ਜਵਾਬ ਹੈ ਜਿਸ ਨੂੰ ਸਪਾਈਸ ਅਸੀਂ ਕਹਿ ਸਕਦੇ ਹਾਂ, ਚਾਹੇ ਉਹ ਜੜ ਦੇ ਰੂਪ ਵਿੱਚ ਹੋਵੇ ਚਾਹੇ ਫੁੱਲ ਦੇ ਰੂਪ ਵਿੱਚ ਜਾਂ ਪੱਤਿਆਂ ਦੇ ਰੂਪ ਦੇ ਵਿੱਚ, ਇਸੇ ਤਰ੍ਹਾਂ ਹੀ ਚੀਜ਼ਾਂ ਜਿਹੜੀਆਂ ਨੇ ਜੋ ਅਸੀਂ ਮਸਾਲਿਆਂ ਦੇ ਰੂਪ ਦੇ ਵਿੱਚ ਅੱਗੇ ਵਰਤਦੇ ਹਾਂ, ਇਹ ਜਿਹੜਾ ਥੋੜ੍ਹਾ ਮਹਿੰਗਾ ਹੈ ਸ਼ਾਹੀ ਹੈ। ਸੋ ਤੁਸੀਂ ਜਵਾਬ ਦੇਣਾ ਕਿ ਕੀ ਚੀਜ਼ ਹੈ। 403-902-1323 403-902-1323 ਇਸ 'ਤੇ ਕਾਲ ਕਰਕੇ ਜਵਾਬ ਦੇ ਦਿਓ ਜਾਂ ਸਾਨੂੰ ਵਟਸਐਪ 'ਤੇ ਲਿਖ ਕੇ ਮੈਸੇਜ ਭੇਜ ਦਿਓ। ਸਾਡੇ ਕੋਲ ਹਰ ਤਰ੍ਹਾਂ ਹੀ ਮੈਸੇਜ ਪਹੁੰਚ ਜਾਣੇ ਨੇ, ਲਿਖ ਕੇ ਭੇਜ ਦਿਓ ਅਤੇ ਜਿਹੜਾ ਅਸੀਂ ਸਾਨੂੰ ਆਪ ਨਹੀਂ ਲਿਖਣਾ ਪੈਣਾ, ਨਹੀਂ ਤਾਂ ਵੈਸੇ ਵੀ ਅਸੀਂ ਲਿਖ ਰਹੇ ਹਾਂ ਆਪ ਉੱਤੇ। ਜੇ ਕਾਲ ਕਰਨ ਦਾ ਫਾਇਦਾ ਹੈ ਕਿ ਸਾਡੀ ਤੁਹਾਡੇ ਨਾਲ ਗੱਲਬਾਤ ਜਿਹੜਾ ਵਧੀਆ ਹੋ ਜਾਂਦੀ ਹੈ। ਸੋ ਮਾਰਕ ਕਾਰਨੀ ਹੋਣ ਵਾਲੀ ਖਬਰ ਨੂੰ ਇੱਕ ਨੂੰ ਹੋਰ ਨੂੰ ਅਸੀਂ ਜਾਰੀ ਰੱਖਦੇ ਹਾਂ ਕਿ ਕਿੰਨੀ ਤੇਜ਼ੀ ਨਾਲ ਜਿਹੜਾ ਉਹ ਕੋਈ ਕੰਮ ਕਰ ਰਹੇ ਨੇ। ਇਹਦੇ ਵਿੱਚ ਮਾਰਕ ਕਾਰਨੀ ਕਹਿੰਦੇ ਨੇ ਕਿ ਜੇ ਨਵੇਂ ਢਾਂਚੇ ਲਈ ਫੰਡਿੰਗ ਦੀ ਲੋੜ ਹੈ ਤਾਂ ਨਵੇਂ ਢਾਂਚੇ ਦੀ ਫੰਡਿੰਗ ਵਾਸਤੇ ਅਸੀਂ ਕੁਛ ਆਪਣੇ ਜਿਹੜੇ ਨੇ ਏਅਰਪੋਰਟਸ ਵਗੈਰਾ ਵੇਚਣ 'ਤੇ ਵਿਚਾਰ ਕਰ ਸਕਦੇ ਹਾਂ ਜੋ ਕਿ ਲੋਕਲ ਏਅਰਪੋਰਟ ਅਥਾਰਟੀ ਚਲਾਉਂਦੀਆਂ ਨੇ। ਪਹਿਲਾਂ ਵੀ ਇੱਕ ਦਿਨ ਖਬਰ ਆਈ ਸੀ ਕਿ ਇਸ ਨੂੰ ਪ੍ਰਾਈਵੇਟ ਕਰਨ ਵੱਲ ਵਿਚਾਰਾਂ ਚੱਲ ਰਹੀਆਂ ਨੇ। ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਏਅਰਪੋਰਟਸ ਜਿਹੜੀਆਂ ਨੇ ਪ੍ਰਾਈਵੇਟ ਹੱਥਾਂ ਵਿੱਚ ਪਹਿਲਾਂ ਹੀ ਜਾ ਚੁੱਕੀਆਂ ਨੇ। ਨਵੰਬਰ ਦੇ ਵਿੱਚ ਫੈਡਰਲ ਬਜਟ ਅਤੇ ਅਪ੍ਰੈਲ ਦੀ ਸਪਰਿੰਗ ਇਕਨੋਮਿਕ ਅਪਡੇਟ ਦੇ ਵਿੱਚ ਸਟੇਟਮੈਂਟ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਸੀ ਕਿ ਨਵੀਆਂ ਓਨਰਸ਼ਿਪ ਆਪਸ਼ਨਸ ਜਿਹੜੀਆਂ ਕਿ ਇਹ ਕੰਟਰੀ ਦੀਆਂ ਇਸ ਵੇਲੇ ਵੈਸੇ ਤਾਂ ਫੈਡਰਲ ਓਨ ਕਰਦੀ ਹੈ ਪਰ ਲੋਕਲ ਏਅਰਪੋਰਟ ਅਥਾਰਟੀਜ਼ ਦੇ ਸਹਿਯੋਗ ਨਾਲ ਚਲਾਇਆ ਜਾਂਦਾ, ਸੋ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਬਾਰੇ ਵਿਚਾਰਾਂ ਹੋ ਸਕਦੀਆਂ ਨੇ। ਸੋ ਟਰਾਂਸਪੋਰਟ ਮਿਨਿਸਟਰੀ ਦੇ ਡਿਸਕਸ਼ਨ ਪੇਪਰ ਜੋ ਪਿਛਲੇ ਹਫ਼ਤੇ ਪ੍ਰਿੰਟ ਕੀਤਾ ਗਿਆ, ਪਬਲਿਸ਼ ਕੀਤਾ ਗਿਆ, ਉਸ ਵਿੱਚ ਕਿਹਾ ਗਿਆ ਕਿ ਪੋਰਟਸ ਅਤੇ ਟ੍ਰੇਡ ਦੇ ਵਿੱਚ ਲੱਗਦਾ ਕਿ ਸਰਕਾਰ ਜਿਹੜੀ ਹੈ ਇਸ ਨੂੰ ਕੁਛ ਖਾਸ ਏਅਰਪੋਰਟਸ ਨੂੰ ਜਿਹੜਾ ਉਸ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ

ਮਾੜਾ ਮੋਟਾ ਦੇ ਕੇ ਉਸਦਾ ਕੰਮਕਾਜ ਉਹ ਤੇ ਜਾਂ ਬਾਕੀਆਂ ਨੂੰ ਮੁਕੰਮਲ ਤੌਰ ਤੇ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਮਰਕਾਨੀ ਨੇ ਕਿਹਾ ਕਿ ਉਹ ਇਹਨੂੰ ਟੌਪ ਪ੍ਰਾਇਓਰਟੀ ਨਹੀਂ ਹੈ ਸਾਡੇ ਲਈ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ, ਪਰ ਸਰਕਾਰ ਜਿਹੜੀ ਹੈ ਇਹਨਾਂ ਨੀਤੀਆਂ ਦੇ ਬਾਰੇ ਟਰਾਂਸਪੇਰੈਂਟ ਰਹਿਣਾ ਚਾਹੁੰਦੀ ਹੈ, ਭਾਵ ਕਿ ਇਹ ਨਹੀਂ ਕਿ ਅੰਦਰ ਖਾਤੇ ਕਿਸੇ ਨੂੰ ਕੁਛ ਦੇ ਦੇਣਾ ਅਤੇ ਜਿਹੜਾ ਕੁਛ ਨਵੇਂ ਪ੍ਰੋਜੈਕਟ ਨੇ ਉਹਨਾਂ ਦੀ ਫੰਡਿੰਗ ਵਾਸਤੇ ਅਗਰ ਸਾਨੂੰ ਰਕਮ ਆਉਂਦੀ ਹੈ ਤਾਂ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਟਰਾਂਸਪੋਰਟ ਮਿਨਿਸਟਰ ਸਟੀਵ ਮਕੈਨਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਸੀਂ ਏਅਰਪੋਰਟ ਵਿਕਰੀ ਕਰਨ ਵੇਚਣ 'ਤੇ ਵਿਚਾਰਾਂ ਕਰ ਰਹੇ ਹਾਂ। ਪੈਸੰਜਰ ਐਕਸਪੀਰੀਅੰਸ ਅਤੇ ਐਫੀਸ਼ੀਐਂਸੀ ਆਫ ਏਅਰ ਟਰੈਵਲ, ਇਹ ਫਿਰ ਜਿਵੇਂ ਪਹਿਲਾਂ ਦੱਸਦਾ ਕਿ ਕੁਛ ਚੀਜ਼ਾਂ ਜਿਹੜੀਆਂ ਨੇ ਜਸਟੀਫਾਈ ਕਰਨ ਨੂੰ ਫਿਰ ਕੁਛ ਜਿਹੜਾ ਜੋੜ ਦਿੱਤੀਆਂ ਜਾਂਦੀਆਂ ਨੇ, ਪਰ ਉਦੋਂ ਮਿਨਿਸਟਰ ਨੇ ਕਿਹਾ ਸੀ ਕਿ ਕੋਈ ਫੈਸਲਾ ਨਹੀਂ ਹੋਇਆ ਅਤੇ ਕਿ ਇਹ ਪੈਸਾ ਜਿਹੜਾ ਹੈ ਜੇ ਅਗਰ ਸੇਲ ਹੁੰਦੀ ਹੈ ਤਾਂ ਕਿੱਧਰ ਨੂੰ ਜਾਵੇਗਾ। ਪਰ ਕੈਨੇਡਾ ਸਟਰੋਂਗ ਫੰਡ ਜਿਹੜਾ ਹੈ ਉਹ ਉਹਦੇ ਵਿੱਚ ਸਟਰੋਂਗ ਇਕਨੋਮਿਕ ਅਪਡੇਟ ਦੇ ਵਿੱਚ ਸੀ ਕਿ ਉੱਧਰ ਨੂੰ ਜਾਵੇਗਾ ਇਹ ਕਿ ਜਾਂ ਹੋਰ ਕਿਤੇ ਜਾਵੇਗਾ, ਇਹਦੇ ਬਾਰੇ ਉਹ ਕੋਈ ਕਲੀਅਰ ਨਹੀਂ ਸੀਗੇ ਜੀ। ਸੋ ਕੈਨੇਡਾ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਏਅਰਪੋਰਟਸ ਨੂੰ ਅਗਰ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਜਾਂਦਾ ਤਾਂ ਤੁਸੀਂ ਹੈਰਾਨ ਨਹੀਂ ਹੋਣਾ ਜੀ। ਇੱਕ ਪਾਸੇ ਤੇ ਦੁਨੀਆਂ ਦੇ ਵਿੱਚ ਕੁਛ ਉਥਲ ਪੁਥਲ ਵੀ ਹੈ, ਦੂਸਰੇ ਪਾਸੇ ਡੋਨਲਡ ਟਰੰਪ ਦੁਆਰਾ ਸ਼ੁਰੂ ਕੀਤੀ ਵਪਾਰਕ ਜੰਗ ਦੇ ਨਾਲ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਨਾਂ ਤੋਂ ਬਹੁਤ ਸਾਰੇ ਮੁਲਕ ਔਖੇ ਨੇ ਅਤੇ ਕੈਨੇਡਾ ਦੀਆਂ ਸਮੱਸਿਆਵਾਂ ਆਪਣੀਆਂ ਨੇ। ਅਸੀਂ ਇਹ ਦੱਸਿਆ ਸੀ ਕਿ ਜੈਪਨੀਜ਼ ਕਾਰ ਮੇਕਰ ਹੋਂਡਾ ਵੱਲੋਂ ਓਂਟੇਰੀਓ ਦੇ ਵਿੱਚ ਆਪਣਾ 15 ਬਿਲੀਅਨ ਡਾਲਰ ਦਾ ਇਲੈਕਟ੍ਰਿਕ ਗੱਡੀਆਂ ਦਾ ਪਲਾਂਟ ਜਿਹੜਾ ਹੈ ਬਣਾਉਣਾ ਸੀ ਉਸਨੂੰ ਪੌਜ਼ ਕਰ ਦਿੱਤਾ ਗਿਆ ਸੀ, ਲੇਕਿਨ ਹੁਣ ਇਹ ਕਿਹਾ ਜਾ ਰਿਹਾ ਕਿ ਹੋਂਡਾ ਵੱਲੋਂ ਇਨਡੈਫੀਨੇਟਲੀ ਅਣਮਿੱਥੇ ਸਮੇਂ ਲਈ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ, ਭਾਵ ਨੇੜ ਭਵਿੱਖ ਵਿੱਚ ਇਸ ਦੇ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਹੋਂਡਾ ਵੱਲੋਂ ਕਿਹਾ ਗਿਆ ਕਿ ਪੂਰਾ ਇੱਕ ਸਾਲ ਦਾ ਬਜਟ ਸਾਡਾ ਹਿੱਲ ਗਿਆ ਅਤੇ 3.68 ਬਿਲੀਅਨ ਡਾਲਰ ਦਾ ਸਾਨੂੰ ਲੌਸ ਹੋਇਆ। ਜੈਪਨੀਜ਼ ਕਾਰ ਮੇਕਰ ਨੇ ਕਿਹਾ ਸੀ ਕਿ ਅਸੀਂ ਡਿਵੈਲਪਮੈਂਟ ਜਿਹੜੀ ਹੈ ਪਲਾਂਟ 'ਤੇ ਪੌਜ਼ ਕਰ ਰਹੇ ਹਾਂ ਅਤੇ ਫਿਰ ਦੇਖਾਂਗੇ ਕਿ 2 ਸਾਲ ਦੇ ਵਿੱਚ ਇੱਕ ਇਲੈਕਟ੍ਰਿਕ ਵਹੀਕਲ ਗੱਡੀਆਂ ਦੀ ਮਾਰਕੀਟ ਕਿੱਥੇ ਖੜੀ ਹੈ। ਸੋ ਹੁਣ ਜਿਹੜਾ ਇਸ ਪਲਾਂਟ ਨੂੰ ਰੋਕਣ ਦਾ ਕਾਰਨ ਮਾਹਰ ਤਾਂ ਇਹੀ ਕਹਿ ਰਹੇ ਨੇ ਕਿ ਡੋਨਲਡ ਟਰੰਪ ਦੀਆਂ ਪੋਲਿਸੀਜ਼ ਕਰਕੇ ਉੱਧਰ ਨੂੰ ਚਲੇ ਜਾਣ ਦੀ ਪਲੈਨ ਕਰ ਰਹੇ ਨੇ, ਪਰ ਹੋਂਡਾ ਵੱਲੋਂ ਹੁਣ ਮੁਕੰਮਲ ਤੌਰ 'ਤੇ ਜਿਹੜਾ ਕਿਹਾ ਉਹ ਕਿਹਾ ਗਿਆ ਕਿ ਅਸੀਂ ਇਹ ਰੋਕ ਹੀ ਦਿੱਤਾ, ਇਸ ਨਾਲ ਮੋਹਰ ਲੱਗ ਜਾਂਦੀ ਇਸ ਗੱਲ 'ਤੇ ਕਿ ਕਹਾਣੀ ਖਤਮ ਹੈ। ਸੋ ਹੋਂਡਾ ਨੇ ਪਹਿਲੀ ਵਾਰੀ ਕਹਿੰਦੇ ਇਸ ਤਰ੍ਹਾਂ ਹੋਇਆ ਕਿ ਫੁੱਲ ਈਅਰ ਲੌਸ ਹੋਇਆ ਉਹਨਾਂ ਦਾ, ਅਤੇ ਜੋ ਕਿ 3.68 ਬਿਲੀਅਨ ਕੈਨੇਡੀਅਨ ਡਾਲਰ ਬਣਦਾ ਹੈ, ਅਤੇ ਕੰਪਨੀ ਸਟਰਗਲ ਕਰ ਰਹੀ ਹੈ ਜੀ, ਅਤੇ ਡੋਨਲਡ ਟਰੰਪ ਦੀਆਂ ਧਮਕੀਆਂ ਵੀ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਸਟੇਸ਼ਨ ਆਈ ਡੀ ਦੀ ਅਤੇ ਵਾਪਸ ਪਰਤਦੇ ਹਾਂ ਫਿਰ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community.

0: ਡਾਲਰ ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7770 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਰੇਡੀਓ ਸਰਸੰਗਮ 94.7 FM ਤੇ ਜੀ ਸਵਾਗਤ ਹੈ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਇਸ ਪ੍ਰੋਗਰਾਮ ਵਿੱਚ ਅਸੀਂ ਕੁਝ ਖਬਰਾਂ ਆਪ ਜੀ ਲਈ ਪੇਸ਼ ਕਰਨੀਆਂ ਨੇ ਅਜੇ ਹੈਗੀਆਂ ਨੇ ਸਾਡਾ ਸਵਾਲ ਜਵਾਬ ਵੀ ਸਿਲਸਿਲਾ ਚੱਲ ਰਿਹਾ ਤੁਸੀਂ ਜਵਾਬ ਸਾਨੂੰ ਭੇਜ ਸਕਦੇ ਹੋ ਖਬਰਾਂ ਤੇ ਚਰਚਾ ਕਰਦੇ ਰਹਾਂਗੇ ਪ੍ਰੋਗਰਾਮ ਦੇ ਸਪਾਂਸਰਾਂ ਬਾਰੇ ਦੱਸ ਦਈਏ ਕਿ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਮਾਨਸ ਹੋਰਾਂ ਦਾ ਨੰਬਰ ਹੈ ਜੀ 587-832-1208 5878-3212 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣਗੇ ਸੋਨਿਕ ਇੰਸ਼ੋਰੈਂਸ ਵਾਲੇ ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਮਰਸੀਡੀਜ਼ ਦੀ ਤੇ ਜੇ ਤੁਸੀਂ ਵਧੀਆ ਡੀਲ ਬਣਾਉਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਐਡਵਾਈਜ਼ਰ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਸੁਪਰਵਿਜ਼ਰ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਫੋਨ 403-404-3500 403-404-3500 ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਸਰਕਾਰੀ ਖਰਚੇ ਤੇ ਕਰ ਦੇਵੇਗੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ 825-760-0983 8257600983 ਵਾਈ ਵਾਈ ਸੀ ਹੋਮ ਕੇਅਰ ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਜੀ ਨਾਰਥ ਤੇ ਸਾਊਥ ਇੰਡੀਅਨ ਕੁਜ਼ੀਨ ਹੈ 24 ਘੰਟੇ 7 ਦਿਨ ਖੁੱਲ੍ਹਦਾ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਮਦਰ ਇੰਡੀਆ ਰੈਸਟੋਰੈਂਟ ਬਹੁਤ ਵਧੀਆ ਸੈਟਿੰਗ ਤੁਸੀਂ ਪਰਿਵਾਰ ਦੇ ਨਾਲ ਜਾ ਕੇ ਬੈਠ ਕੇ ਖਾਣਾ ਚਾਹੁੰਦੇ ਹੋ ਜਾਂ ਆਰਡਰ ਕਰਕੇ ਲੈ ਕੇ ਆਉਣਾ ਚਾਹੁੰਦੇ ਹੋ 24 ਘੰਟੇ 7 ਦਿਨ ਤਾਂ ਨੰਬਰ ਨੋਟ ਕਰ ਲਓ 403-460-6161 403-461-6161 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਤੁਸੀਂ ਉਹਨਾਂ ਕੋਲੋਂ ਪਾਸਪੋਰਟ ਸਾਈਜ਼ ਫੋਟੋਆਂ ਬੱਚਿਆਂ ਦੀਆਂ ਫੋਟੋ ਫੈਮਿਲੀ ਫੋਟੋ ਫੋਟੋਆਂ ਪੁਰਾਣੀਆਂ ਹੋਣ ਉਹਨਾਂ ਨੂੰ ਕਰਵਾਉਣਾ ਹੋਵੇ ਰੀਮਾਸਟਰ ਕਰਵਾਉਣਾ ਹੋਵੇ ਤੇ ਸਭ ਕੁਝ ਰਿਸਟੋਰ ਕਰ ਦੇਣਗੇ ਉਹ

ਵੱਡੇ ਸਾਈਜ਼ ਦੀਆਂ ਫੋਟੋਆਂ ਛੋਟੇ ਦੀਆਂ ਪ੍ਰਿੰਟ ਵੀ ਕਰਕੇ ਦਿੰਦੇ ਨੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਫੋਨ ਨੰਬਰ ਹੈ 403-947-0060 ਪਿਕਸਲ ਫੋਟੋ ਸਟੂਡੀਓ ਆਓ ਅੱਗੇ ਚੱਲਦੇ ਆ ਜੀ ਪ੍ਰੋਗਰਾਮ ਵਿੱਚ ਤੇ ਸਵਾਲ ਇੱਕ ਵਾਰ ਫਿਰ ਰਿਪੀਟ ਕਰ ਦਈਏ ਵਜ਼ਨ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਸਪਾਈਸ ਮਸਾਲਾ ਕਿਹੜਾ ਹੈ ਜੀ ਵਜ਼ਨ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਮਸਾਲਾ ਕਿਹੜਾ ਹੈ 403-902-1323 ਜਾਂ ਕਾਲ ਕਰਕੇ ਜਵਾਬ ਦੇ ਦਿਓ ਜਾਂ ਵਟਸਐਪ ਤੇ ਸਾਡੇ ਕੋਲ ਆਏ ਹੋਏ ਨੇ ਕੁਛ ਜਵਾਬ ਮੈਂ ਅੱਗੇ ਜਾ ਕੇ ਉਹ ਆਪ ਜੀ ਨਾਲ ਸਾਂਝੇ ਕਰਾਂਗਾ ਤੁਸੀਂ ਵੀ ਲਿਖ ਕੇ ਭੇਜ ਦਿਓ ਆਪਣਾ ਜਵਾਬ ਆਪਣਾ ਨਾਮ ਫੋਨ ਦੇ ਚਾਰ ਅੱਖਰ ਜੇ ਤੁਸੀਂ ਲਿਖ ਕੇ ਭੇਜਣਾ ਤੇ ਜੇ ਤੁਸੀਂ ਕਾਲ ਕਰਕੇ ਦੱਸਣਾ ਚਾਹੁੰਦੇ ਹੋ ਇਸਦਾ ਜਵਾਬ ਤਾਂ ਨੰਬਰ ਵਟਸਐਪ ਦਾ ਵੀ ਨੰਬਰ ਉਹੀ ਹੈ ਜੀ ਕਾਲ ਕਰਨ ਲਈ ਨੰਬਰ 403-902-1323 403-902-1323 ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਆਉਣ ਵਾਲੇ ਸਾਲਾਂ ਵਿੱਚ ਕਿਹੋ ਜਿਹੀ ਚਾਹੀਦੀ ਹੈ ਇਸ ਵਾਸਤੇ ਇੰਡੀਵਿਜੁਅਲ ਜਾਂ ਕੋਈ ਆਰਗੇਨਾਈਜੇਸ਼ਨ ਦੇ ਤੌਰ ਤੇ ਤੁਸੀਂ ਇਨਪੁੱਟ ਦੇਣਾ ਚਾਹੁੰਦੇ ਹੋ ਤੇ ਸਰਵੇ ਕੀਤਾ ਜਾ ਰਿਹਾ ਹੈ ਜੋ ਸਾਡੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਜਾਂ ਸਰਕਾਰ ਵੱਲੋਂ ਇਸ ਵਿੱਚ ਪਲੈਨ ਡਿਵੈਲਪ ਕੀਤੀ ਜਾਵੇਗੀ ਕਿ 2027 ਤੋਂ ਲੈ ਕੇ 29 ਤੱਕ ਕਿੰਨੇ ਇਮੀਗ੍ਰੈਂਟ ਜਿਹੜੇ ਨੇ ਕੈਨੇਡਾ ਵਿੱਚ ਅਲਾਓ ਕਰਨੇ ਨੇ ਇਹ ਸਰਵੇ 12 ਮਈ ਨੂੰ ਸ਼ੁਰੂ ਹੋ ਚੁੱਕਾ ਹੈ ਅਤੇ 14 ਜੂਨ ਤੱਕ ਚੱਲੇਗਾ ਇੱਕ ਮਹੀਨਾ ਹੈ ਅੱਜ ਤੋਂ ਇੱਕ ਮਹੀਨੇ ਦੇ ਵਿੱਚ ਇਹ ਆਨਲਾਈਨ ਹੈ ਅਤੇ ਇੱਥੇ ਤੁਸੀਂ ਜਾ ਕੇ ਸਰਕਾਰ ਨੂੰ ਰਿਸਪੋਂਸ ਦੇ ਸਕਦੇ ਹੋ ਜੇ ਤੁਸੀਂ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟਲ ਪਲੈਨ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਇਹ ਚੰਗਾ ਮੌਕਾ ਹੈ ਇਸ ਜਿਹੜੀ ਪਹਿਲਾਂ ਫੀਡਬੈਕ ਜਿਹੜੀ ਇਸ ਵਿੱਚ ਆਈ ਹੈ ਉਸ ਤੋਂ ਮਾਹਿਰਾਂ ਦੀ ਰਾਏ ਤੋਂ ਇਲਾਵਾ ਅਤੇ ਹੋਰ ਅਤੇ ਇਹ ਜਿਹੜੀ ਆਵੇਗੀ ਹੁਣ ਇਸ ਨਾਲ 2027 ਤੋਂ 29 ਤੱਕ ਦੇ ਇਮੀਗ੍ਰੇਸ਼ਨ ਲੈਵਲ ਪਲੈਨ ਤੈਅ ਕੀਤੇ ਜਾਣਗੇ ਅਤੇ ਇਹ ਜਿਹੜੇ ਨੇ ਨਵੰਬਰ ਦੇ ਮਹੀਨੇ ਦੇ ਵਿੱਚ ਸਰਕਾਰ ਆਮ ਤੌਰ 'ਤੇ ਪੇਸ਼ ਕਰਦੀ ਹੈ ਤੁਸੀਂ ਇਸ ਸਰਵੇ ਦੇ ਵਿੱਚ ਹਿੱਸਾ ਲੈ ਕੇ ਜਿਹੜਾ ਯੋਗਦਾਨ ਪਾਓਗੇ ਉਹ ਸਰਕਾਰ ਤੱਕ ਪਹੁੰਚੇਗਾ ਅਤੇ ਪਾਰਲੀਮੈਂਟ ਦੇ ਵਿੱਚ ਫਿਰ ਗੱਲਬਾਤ ਹੋਵੇਗੀ ਅਤੇ ਪ੍ਰੋਜੈਕਟ ਜਿਹੜਾ ਪਰਮਾਨੈਂਟ ਰੈਜੀਡੈਂਟ ਐਡਮਿਸ਼ਨ ਹੈ ਅਤੇ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਸਾਰੀਆਂ 'ਤੇ ਵਿਚਾਰ ਹੋਵੇਗੀ ਇਸ ਵਿੱਚ ਤੁਸੀਂ ਕਿਤੇ ਦੂਰ ਦੁਰਾਡੇ ਵੀ ਬੈਠੇ ਹੋਵੋ ਜਾਂ ਤੁਹਾਡੀ ਆਪਣੀ ਸੋਚ ਦੇ ਮੁਤਾਬਕ ਜੋ ਤੁਸੀਂ ਚਾਹੁੰਦੇ ਹੋ ਉਹ ਜਿਹੜੇ ਇਮੀਗ੍ਰੇਸ਼ਨ ਲੈਵਲ ਪਲੈਨ ਹੈਗੇ ਨੇ ਉਹਨਾਂ ਵਿੱਚ ਦੱਸਣਾ 3 ਸਾਲਾਂ ਦਾ ਜਦੋਂ ਤੋਂ ਹੋਵੇ ਤਾਂ ਅਗਲੇ 3 ਸਾਲਾਂ ਦਾ ਸਰਕਾਰ ਆਮ ਤੌਰ 'ਤੇ ਪਲੈਨ ਦੱਸਦੀ ਹੈ ਜੋ ਜਿਹੜਾ ਪਹਿਲਾਂ ਦੱਸਿਆ ਗਿਆ ਸੀ 2026 ਤੋਂ ਲੈ ਕੇ 28 ਤੱਕ ਦਾ ਉਸ ਵਿੱਚ ਪੀ ਆਰ ਵਾਸਤੇ 380,000 ਦਾ ਟੀਚਾ ਰੱਖਿਆ ਗਿਆ ਸਾਲ ਦਾ ਕਿ 380,000 ਲੋਕਾਂ ਨੂੰ ਅਸੀਂ ਪੀ ਆਰ ਦੇਣੀ ਹੈ ਸੋ ਸਰਕਾਰ ਕੈਨੇਡਾ ਦੀ ਕਹਿੰਦੀ ਹੈ ਕਿ ਸਸਟੇਨੇਬਲ ਇਮੀਗ੍ਰੇਸ਼ਨ ਲੈਵਲ ਅਸੀਂ ਰੱਖਣਾ ਅਤੇ ਅਸੀਂ ਇਮੀਗ੍ਰੇਸ਼ਨ 'ਤੇ ਫੋਕਸ ਕਰਾਂਗੇ ਕਿ ਜਿੱਥੇ ਇਹਦਾ ਇੰਪੈਕਟ ਵੱਧ ਹੈ ਜਿੱਥੇ ਜ਼ਿਆਦਾ ਲੋਡ ਹੈ ਲੇਬਰ ਗੈਪਸ ਫਿਲ ਕਰਨੇ ਨੇ ਅਤੇ ਜਿਹੜੇ ਕੁਛ ਇਕੋਨਮੀ ਦੇ ਕੁਛ ਖਾਸ ਸੈਕਟਰ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਧਿਆਨ ਨਾਲੇ ਕੰਮ ਕਰਾਂਗੇ ਪੂਰੀ ਦੁਨੀਆ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਸੇਲ ਥੋੜ੍ਹੀ ਜਿਹੀ ਇੰਪਰੂਵ ਹੋਈ ਹੈ ਬਲਕਿ ਕਾਫੀ ਇੰਪਰੂਵ ਹੋਈ ਹੈ ਲੇਕਿਨ ਕੈਨੇਡਾ ਦੇ ਵਿੱਚ ਕਿਹੋ ਜਿਹੀ ਹੈ ਇਹਦੇ ਬਾਰੇ ਇੱਕ ਰਿਪੋਰਟ ਜਿਹੜੀ ਹੈ ਸਟੈਟ ਸਕੈਨ ਦੀ ਆਈ ਹੈ ਸਟੈਟਿਸਟਿਕਸ ਕੈਨੇਡਾ ਦੀ ਉਹਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਗੈਸ ਅਤੇ ਡੀਜ਼ਲ ਦੀਆਂ ਅਤੇ ਗੈਸ ਪੰਪਸ 'ਤੇ ਜੋ ਝਟਕਾ ਲੱਗ ਰਿਹਾ ਕੈਨੇਡੀਅਨਾਂ ਨੂੰ ਉਹਦੇ ਨਾਲ ਇਲੈਕਟ੍ਰਿਕ ਅਤੇ ਹਾਈਬ੍ਰਿਡ ਗੱਡੀਆਂ ਵੱਲ ਨੂੰ ਲੋਕਾਂ ਨੇ ਧਿਆਨ ਕੀਤਾ ਹੈ ਮਾਰਚ ਮਹੀਨੇ ਦੇ ਅੰਕੜੇ ਸਾਹਮਣੇ ਆਏ ਨੇ ਅਪ੍ਰੈਲ ਦੇ ਅਜੇ ਨਹੀਂ ਆਏ ਉਹ ਅਗਲੇ ਮਹੀਨੇ 'ਚ ਆਉਣਗੇ ਮਾਰਚ ਦੇ ਵਿੱਚ 176,500 ਨਵੀਆਂ ਗੱਡੀਆਂ ਜਿਹੜੀਆਂ ਵੇਚੀਆਂ ਗਈਆਂ ਉਹ ਇੱਕ ਤਾਂ ਇਹ ਸੀ ਕਿ 2025 ਦੇ ਇਸੇ ਮਹੀਨੇ ਨਾਲੋਂ 6.5% ਘੱਟ ਸੀ ਡਾਲਰ ਵੈਲਿਊ ਦੇ ਹਿਸਾਬ ਨਾਲ ਪਿਛਲੇ ਸਾਲ ਨਾਲੋਂ 3.5% ਸੇਲ ਵਿਕਰੀ ਜਿਹੜੀ ਘੱਟ ਹੋਈ ਹੈ ਗੱਡੀਆਂ ਦੀ ਵਿਕਰੀ ਵੀ ਘਟੀ ਪਰ ਗੱਡੀਆਂ ਦੀ ਕੀਮਤ ਦੀ ਵੈਲਿਊ ਵੀ ਘੱਟ ਰਹੀ ਲੇਕਿਨ ਕੁਛ ਹਿੱਸਾ ਹੈ ਉਹ ਹੈ ਜੀ ਜ਼ੀਰੋ ਮਿਸ਼ਨ ਵਹੀਕਲ ZEV ਇੱਕ ਕੈਟਾਗਰੀ ਹੈ ਜਿੱਥੇ ਬੈਟਰੀ ਇਲੈਕਟ੍ਰਿਕ ਵਹੀਕਲ ਅਤੇ ਪਲੱਗ ਇਨ ਹਾਈਬ੍ਰਿਡ ਵਹੀਕਲ ਜਿਹੜੇ ਨੇ ਜੀ ਉਹ ਜ਼ਿਆਦਾ ਵਿਕੇ ਨੇ ਕੈਨੇਡਾ ਦੇ ਵਿੱਚ ਜ਼ੀਰੋ ਮਿਸ਼ਨ ਵਹੀਕਲ ਜਿਹੜੇ ਨੇ 21,574 ਵਿਕੇ ਜੋ ਕਿ ਮਾਰਚ 2025 ਨਾਲੋਂ ਤਕਰੀਬਨ 74% ਜ਼ਿਆਦਾ ਨੇ ਮਾਰਚ 2025 ਦੇ ਵਿੱਚ ਜੋ ਜ਼ੀਰੋ ਮਿਸ਼ਨ ਵਹੀਕਲ ਹੈ ਸੇਲਸ ਉਹ ਤਕਰੀਬਨ 6.6% ਬਣੀ ਸਾਰੀਆਂ ਨਵੀਆਂ ਗੱਡੀਆਂ

ਦੀ ਵਿਕਰੀ ਪਿਛਲੇ ਮਹੀਨੇ ਤੇ 12.2% ਜਿਹੜੀ ਬਣੀ ਕੁੱਲ ਗੱਡੀਆਂ ਜਿਹੜੀਆਂ ਵੇਚੀਆਂ ਜਿਆਦਾ ਸੋ ਇਹਦੇ ਵਿੱਚ ਪ੍ਰੀ ਓਨਡ ਕਾਰ ਪਲੇਟਫਾਰਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਲੈਕਟ੍ਰਿਕ ਵਹੀਕਲ ਗੱਡੀਆਂ ਜਿਹੜੀਆਂ ਨੇ ਉਹ ਹੁਣ ਕਾਫੀ ਗਰੋ ਕਰ ਰਹੀਆਂ ਨੇ ਜੀ ਸੋ ਗੈਸ ਪ੍ਰਾਈਸਿਸ ਅਜੇ ਵੀ ਤਿੱਖੀਆਂ ਨੇ ਜਿਵੇਂ ਕਿ ਅਸੀਂ ਕਈ ਦਿਨਾਂ ਤੋਂ ਸਾਂਝੇ ਕਰਦੇ ਆ ਰਹੇ ਹਾਂ ਬਲਕਿ ਪਤਾ ਹੀ ਹੈ ਸਾਰਿਆਂ ਨੂੰ ਤੇ ਐਵਰੇਜ ਪ੍ਰਾਈਸ ਜਿਹੜੀ ਹੈ ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਦੇ ਦੱਸਣ ਮੁਤਾਬਕ ਅੱਜ ਸਵੇਰ ਤੱਕ ਪੂਰੇ ਕੈਨੇਡਾ ਦੇ ਵਿੱਚ ਐਵਰੇਜ ਗੈਸ ਪ੍ਰਾਈਸ $1.89 ਹੈ $1.99 ਪਰ ਲੀਟਰ ਹੈ ਜੋ ਕਿ ਪਿਛਲੇ ਸਾਲ ਨਾਲੋਂ ਤਕਰੀਬਨ 50 ਸੈਂਟ ਜ਼ਿਆਦਾ ਅਤੇ ਸਾਰਾ ਸਾਲ ਜਿਹੜਾ ਲਾਸਟ ਵੀਕ ਰਹੀ ਹੈ ਉਹ $1.90 ਉਸ ਦੇ ਬਰਾਬਰ ਹੈ ਸੋ ਤਿੱਖੀਆਂ ਨੇ ਕੀਮਤਾਂ ਇਸ ਕਰਕੇ ਲੋਕ ਇੱਧਰ ਨੂੰ ਧਿਆਨ ਕਰ ਰਹੇ ਨੇ ਸਵਾਲ ਦੇ ਜਵਾਬ ਜਿਹੜੇ ਸਾਨੂੰ ਆਏ ਨੇ ਜੀ ਸ਼ਮਸ਼ੇਰ ਸਿੰਘ ਹੋਰੀ ਕਹਿੰਦੇ ਨੇ ਜੀ ਕੇਸਰ ਉਹਨਾਂ ਦੇ ਫੋਨ ਦੇ ਚਾਰ ਡਿਜਿਟ ਉਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ 4169 ਨਾਲ ਰਾਜਦੀਪ ਗਿੱਲ ਲਿਖਦੇ ਨੇ ਜੀ ਕੇਸਰ ਉਹਨਾਂ ਦੇ ਫੋਨ ਦੇ ਚਾਰ ਡਿਜਿਟ 0791 ਰਾਜਦੀਪ ਗਿੱਲ ਹੋਰੀ ਤੁਸੀਂ ਕਾਲ ਕਰਕੇ ਵੀ ਜਵਾਬ ਦੇ ਸਕਦੇ ਹੋ ਅਤੇ ਇਹ ਕਿ ਸਭ ਤੋਂ ਮਹਿੰਗਾ ਸਪਾਈਸ ਕਿਹੜਾ ਹੈ ਵਜ਼ਨ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਮਸਾਲਾ ਹੈ ਇਹਦੇ ਵਿੱਚ ਥੋੜ੍ਹਾ ਜਿਹਾ ਸਵਾਲ ਦੇ ਵਿੱਚ ਤੁਸੀਂ ਚੇਤਾ ਰੱਖਣਾ ਕਿ ਭਾਵੇਂ ਜੜ ਦੇ ਰੂਪ 'ਚ ਹੋਵੇ ਚਾਹੇ ਜੋ ਫੁੱਲ ਦੇ ਰੂਪ ਵਿੱਚ ਹੋਵੇ ਜਾਂ ਪੱਤਿਆਂ ਦੇ ਰੂਪ ਦੇ ਵਿੱਚ ਹੋਵੇ ਇਹ ਜਵਾਬ ਉੱਥੇ ਤੁਸੀਂ ਉਸ ਹਿਸਾਬ ਨਾਲ ਸੋਚ ਕੇ ਦੇਣਾ ਜੀ ਕੈਨੇਡਾ ਦੇ ਵਿੱਚ ਕੰਜ਼ਿਊਮਰ ਇਨਸੋਲਵੈਂਸੀਜ਼ ਲੋਕ ਬਹੁਤ ਜ਼ਿਆਦਾ ਵਿੱਤੀ ਤੌਰ 'ਤੇ ਔਖੇ ਮਹਿਸੂਸ ਕਰ ਰਹੇ ਨੇ ਆਫਿਸ ਆਫ ਦਾ ਸੁਪਰਡੈਂਟ ਆਫ ਬੈਂਕਰਪਸੀ ਉਹਨਾਂ ਨੇ ਕਿਹਾ ਕਿ ਸੋਲਵੈਂਸੀ ਇਨਸੋਲਵੈਂਸੀ ਦਾ ਡਾਟਾ ਜਿਹੜਾ ਮਾਰਚ ਵਿੱਚ ਵੱਧ ਗਿਆ ਅਤੇ 17 ਸਾਲਾਂ ਦੇ ਵਿੱਚ ਸਭ ਤੋਂ ਹਾਈਐਸਟ ਹੈ ਇਸ ਮਹੀਨੇ ਦੇ ਵਾਸਤੇ ਅਤੇ ਇਹ 2009 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹੋਇਆ ਸੀ ਸੋ ਜੋ ਲਾਇਸੈਂਸਡ ਇਨਸੋਲਵੈਂਸੀ ਟਰੱਸਟੀ ਹੈ ਜੀ LIT ਉਹਨਾਂ ਦੀ ਹੈਲਪ ਦੇ ਨਾਲ ਜਿਹੜੀਆਂ ਕੰਜ਼ਿਊਮਰ ਇਨਸੋਲਵੈਂਸੀ ਜਿਹੜੀਆਂ ਨੇ ਫਾਰਮਲ ਫਾਈਲਿੰਗ ਨੇ ਉਹਨਾਂ ਦੇ ਥਰੂ ਇਹ ਇਨਫੋਰਮੇਸ਼ਨ ਆਉਂਦੀ ਹੈ ਸੋ ਕੈਨੇਡੀਅਨ ਕੰਜ਼ਿਊਮਰ ਇਨਸੋਲਵੈਂਸੀ ਵਧੀ ਹੈ ਕਿਸੇ ਸਮੇਂ ਬਹੁਤ ਘੱਟ ਸੀ 1900 ਕਹਿ ਲਓ ਕਿ 88 ਦੇ ਵਿੱਚ 2.47 'ਤੇ ਸੀ ਇਹ ਫਿਰ 2009 ਤੱਕ ਚੜਾਅ ਹੌਲੀ ਹੌਲੀ ਆਉਂਦਾ ਗਿਆ ਅਤੇ 13.3% ਹੋ ਗਈ 13.63 ਉਸ ਤੋਂ ਬਾਅਦ ਫਿਰ 2013 ਦੇ ਵਿੱਚ 10% 'ਤੇ ਆ ਗਏ ਫਿਰ ਹੌਲੀ ਹੌਲੀ ਵੱਧਦੀ ਰਹੀ 2022 ਦੇ ਵਿੱਚ 9.2 'ਤੇ ਆ ਗਏ ਫਿਰ ਕੰਟੀਨਿਊਸ ਵਾਧਾ 'ਤੇ ਆ ਜਿਹੜਾ ਹੁਣ ਜੰਪ ਲੱਗਾ ਇਹਦੇ ਇਸ ਦੇ ਨਾਲ ਤਕਰੀਬਨ 13 'ਤੇ 13.5 'ਤੇ ਪਹੁੰਚ ਗਈ ਹੈ ਜੀ ਸੋ ਕੰਜ਼ਿਊਮਰ ਕੈਨੇਡੀਅਨ ਕੰਜ਼ਿਊਮਰ ਕ੍ਰੈਡਿਟ ਉਸ 'ਤੇ ਵੀ ਹਿੱਟ ਹੋਈ ਹੈ ਜੇ ਕੈਨੇਡਾ ਦੇ ਵਿੱਚੋਂ ਦੇਖਣਾ ਹੋਵੇ ਕਿ ਕਿੱਥੇ ਜ਼ਿਆਦਾ ਇਸ ਦਾ ਅਸਰ ਹੋ ਰਿਹਾ ਅਤੇ ਕੈਨੇਡੀਅਨ ਕੰਜ਼ਿਊਮਰ ਜਿਹੜੇ ਨੇ ਇਹ ਉਹਨਾਂ ਦੇ ਵਿੱਚੋਂ ਓਨਟੇਰੀਓ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਸਭ ਤੋਂ ਵੱਧ ਹੈ ਜੀ ਇਸ ਵੇਲੇ ਜਿਵੇਂ ਓਨਟੇਰੀਓ ਦੇ ਵਿੱਚ ਵੱਡਾ ਸ਼ੇਅਰ ਹੈ ਕੈਨੇਡਾ ਦੇ ਕੰਜ਼ਿਊਮਰ ਇਨਸੋਲਵੈਂਸੀ ਦਾ ਅਤੇ ਜਿੰਨੀਆਂ ਟੋਟਲ ਫਾਈਲਿੰਗ ਪੂਰੇ ਕੈਨੇਡਾ ਦੇ ਵਿੱਚ ਹੋਈਆਂ ਉਸ ਦੀਆਂ ਤਕਰੀਬਨ 37-38% ਇਕੱਲੇ ਓਨਟੇਰੀਓ ਵਿੱਚ ਹੋਈਆਂ ਨੇ ਜੋ ਕਿ ਪਿਛਲੇ ਸਾਲ ਨਾਲੋਂ ਤਕਰੀਬਨ 2.5% ਜ਼ਿਆਦਾ ਨੇ ਅਤੇ ਜੇ ਹੋਰ ਸਾਲਾਂ ਵੱਲ ਪਿੱਛੇ ਚਲੀਏ ਤਾਂ ਉਹਦੇ ਨਾਲੋਂ ਵੀ ਕਾਫੀ ਵੱਧ ਨੇ ਸੋ ਕੁੱਲ ਇਨਸੋਲਵੈਂਸੀ ਵੀ ਜ਼ਿਆਦਾ ਉਸਦੀ ਵੈਲਿਊ ਵੀ ਜ਼ਿਆਦਾ ਹੈ ਸੋ ਇਸ ਵੇਲੇ ਕੈਨੇਡਾ ਦੇ ਵਿੱਚ ਥੋੜ੍ਹੇ ਜਿਹੇ ਆਰਥਿਕ ਹਾਲਾਤ ਇਸ ਵੇਲੇ ਇਸ ਤਰ੍ਹਾਂ ਦਾ ਬਣੇ ਹੋਏ ਨੇ ਜੀ ਕੈਨੇਡੀਅਨ ਪੈਸੀਫਿਕ ਰੇਲਵੇ ਕੰਪਨੀ ਨੂੰ ਇੱਕ ਰੇਲ ਦੇ ਹਾਦਸੇ ਦੇ ਵਿੱਚ ਹੋਏ ਵੱਡੇ ਨੁਕਸਾਨ ਤੋਂ ਬਾਅਦ ਉਹਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਕਲੀਅਰ ਕਰ ਦਿੱਤਾ ਗਿਆ ਕਿਸੇ ਲਾਇਬਿਲਟੀ ਤੋਂ ਸੁਪਰੀਮ ਕੋਰਟ ਵੱਲੋਂ ਇਹ ਦੱਸਿਆ ਗਿਆ ਡਿਜ਼ਾਸਟਰ ਹੋਇਆ ਸੀ 2013 ਦੇ ਵਿੱਚ ਕਿਊਬਿਕ ਦੇ ਇੱਕ ਟਾਊਨ ਲੈਕ ਮੈਗੈਂਟਿਕ ਦੇ ਵਿੱਚ ਜਿਸ ਵਿੱਚ 47 ਜਾਨਾਂ ਗਈਆਂ ਸੀ
ਬਹੁਤ ਸਾਰੀਆਂ ਪਾਰਟੀਜ਼ ਜਿਸ ਵਿੱਚ ਵਿਕਟਿਮ ਹੈਗੇ ਨੇ, ਪਰਿਵਾਰ ਹੈਗੇ ਨੇ,

ਉਹਨਾਂ ਵੱਲੋਂ ਰੇਲ ਕੈਰੀਅਰ ਸੀਪੀ ਰੇਲ ਨੂੰ ਕੈਨੇਡੀਅਨ ਪੈਸੀਫਿਕ ਨੂੰ ਜਿਹੜਾ ਹੈ ਜੀ ਉਹ ਸੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਰੇਲਵੇ ਕੰਪਨੀ ਨੇ ਜਿਹੜਾ ਹੈ ਉਹ ਉਹਨਾਂ ਨੂੰ ਇਸ ਤਰ੍ਹਾਂ ਸੂ ਨਹੀਂ ਤੁਸੀਂ ਕਰ ਸਕਦੇ ਉਹਨਾਂ ਨੂੰ ਜਿਹੜਾ ਹੈ ਲਾਇਬਿਲਟੀ ਤੋਂ ਬਚਾਇਆ ਅਤੇ ਲਾਇਬਿਲਟੀ ਫਿਰ ਕਿਸ ਦੀ ਹੋਵੇਗੀ ਜੁਲਾਈ 6, 2013 ਨੂੰ ਜਿਸ ਵਿੱਚ ਤੇਲ ਦੇ ਟੈਂਕਰਾਂ ਨਾਲ ਭਰੀ ਤੇਲ ਦੇ ਡੱਬਿਆਂ ਦੀ ਗੱਡੀ ਜਿਹੜੀ ਸੀ ਜੋ ਤੇਲ ਨਾਲ ਭਰੇ ਹੋਏ ਸੀ ਜਿਸ ਵਿੱਚ ਇਹ ਇਸ ਜਿੱਥੇ ਰਾਹ 'ਤੇ ਪਾਰਕ ਹੋਣੀ ਸੀ ਸ਼ਹਿਰ ਤੋਂ ਬਾਹਰ ਉਸਦੀਆਂ ਬ੍ਰੇਕਾਂ ਲੂਜ਼ ਹੋ ਗਈਆਂ ਕੁਛ ਇਸ ਤਰ੍ਹਾਂ ਦੀ ਰਿਪੋਰਟ ਆਈ ਸੀ ਇਹ ਹੌਲੀ ਹੌਲੀ ਡੱਬੇ ਇਸ ਦੇ ਖਿਸਕ ਕੇ ਸ਼ਹਿਰ ਦੇ ਵਿੱਚ ਨਵੀਂ ਥਾਂ ਵੱਲ ਨੂੰ ਆ ਗਏ ਜਿੱਥੇ ਕਿ ਵੱਡਾ ਧਮਾਕਾ ਹੋਇਆ ਅਤੇ ਸਾਰਾ ਸ਼ਹਿਰ ਸੜ ਕੇ ਸਵਾਹ ਹੋ ਗਿਆ ਸੋ ਇੱਕ ਐਗਰੀਮੈਂਟ ਹੋਇਆ ਸੀ ਕਈ ਪਾਰਟੀਆਂ ਦੇ ਦਰਮਿਆਨ 460 ਮਿਲੀਅਨ ਦਾ ਕੰਪਨਸੇਸ਼ਨ ਫੰਡ ਜਿਹੜਾ ਐਸਟੈਬਲਿਸ਼ ਕੀਤਾ ਗਿਆ ਵਿਕਟਿਮ ਲਈ ਉਹਨਾਂ ਦੇ ਪਰਿਵਾਰਾਂ ਲਈ ਅਤੇ ਮੋਂਟਰੀਅਲ ਮਾਇਨ ਅਤੇ ਐਟਲਾਂਟਿਕ ਰੇਲਵੇ ਲਈ ਅਤੇ ਉਹ ਬੈਂਕਰਪਟ ਕੰਪਨੀ ਹੈ ਹੁਣ ਉਹ ਜਿਹੜੀ ਕਿ ਉਸਨੂੰ ਓਪਰੇਟ ਕਰਦੀ ਸੀਗੀ ਜੀ ਉਹਦੇ ਕ੍ਰੈਡੀਟਰ ਦੁਆਰਾ ਇਹ ਕੀਤਾ ਗਿਆ ਸੀ ਕੈਨੇਡੀਅਨ ਪੈਸੀਫਿਕ ਜੋ ਸੀ ਪੀ ਉਸਨੂੰ ਜਿਹਨੂੰ ਕਿ ਕੈਨੇਡੀਅਨ ਪੈਸੀਫਿਕ ਕੈਂਸਰ ਸਿਟੀ 2023 ਦੇ ਵਿੱਚ ਕੀਤਾ ਗਿਆ ਉਹਨਾਂ ਨੇ ਫੰਡ ਦੇ ਵਿੱਚ ਕੁਛ ਵੀ ਪੇ ਕਰਨ ਤੋਂ ਉਹਨਾਂ ਨੇ ਮਨਾ ਕਰਤਾ ਅਤੇ ਕਹਿਤਾ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਪਰ ਹੁਣ ਜਿਹੜੇ ਸ਼ਿਕਾਇਤਕਰਤਾ ਕਹਿ ਰਹੇ ਸੀ ਕਿ ਸੀ ਪੀ ਜੋ ਕਿ ਤੇਲ ਨੌਰਥ ਡਕੋਟਾ ਤੋਂ ਨਿਊ ਬ੍ਰਾਂਸਵਿਕ ਨੂੰ ਲਿਜਾਂਦਾ ਸੀ ਉਹਨਾਂ ਨੇ ਉਹਨਾਂ ਨੂੰ ਦੱਸਣ ਤੋਂ ਇਹ ਕੁਤਾਹੀ ਕੀਤੀ ਕਿ ਇਹਨਾਂ ਵਿੱਚ ਜਿਹੜਾ ਹੈ ਫਾਈਨਲ ਲੈਗ ਜਿਹੜੀ ਜਰਨੀ ਦੀ ਉਸ ਵਿੱਚ ਲੇਬਲਿੰਗ ਜਿਹੜੀ ਹੈ ਪ੍ਰੋਪਰ ਨਹੀਂ ਹੈ ਸੋ ਇਹ ਪੁਰਾਣੇ ਜ਼ਖਮ ਜਿਹੜੇ ਇੱਕ ਵਾਰ ਫੇਰ ਘੁਰੇਦੇ ਗਏ ਨੇ ਜੀ ਕੈਨੇਡਾ ਦੇ ਵਿੱਚ ਕੁਛ ਹੋਰ ਖਬਰਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ ਫੈਡਰਲ ਕੋਰਟ ਨੇ ਪੰਜਾਬੀ ਮੂਲ ਦੇ 27 ਸਾਲਾ ਜਸ਼ਨਪ੍ਰੀਤ ਸਿੰਘ ਉਰਫ ਲੋਡੀ ਲੋਡੀ ਨਾਂ ਦਾ ਬੰਦਾ ਹੈ ਜੀ ਜਸ਼ਨਪ੍ਰੀਤ ਉਸਨੂੰ ਹਥਿਆਰਾਂ ਦੀ ਸਮਗਲਿੰਗ ਅਤੇ ਐਕਸਪਲੋਸਿਵ ਸਮੱਗਰੀ ਰੱਖਣ ਦੇ ਦੋਸ਼ ਵਿੱਚ 5 ਸਾਲ ਅਤੇ 4 ਮਹੀਨੇ ਤਕਰੀਬਨ ਸਜ਼ਾ ਸੁਣਾਈ ਹੈ ਜੀ ਯੂ ਐਸ ਅਟਾਰਨੀ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਦੱਸਣ ਦੇ ਮੁਤਾਬਕ ਜਸ਼ਨਪ੍ਰੀਤ ਸਿੰਘ ਨੇ ਗਿਲਟੀ ਪਲੀ ਕਰ ਲਈ ਸੀ ਅਤੇ ਆਪਣੇ 'ਤੇ ਲੱਗੇ ਇਲਜ਼ਾਮ ਕਬੂਲ ਕਰ ਲਏ ਸੀ ਸੋ ਸਜ਼ਾ ਤੋਂ ਬਾਅਦ ਵੀ ਉਸਨੂੰ ਫੈਡਰਲ ਏਜੰਸੀਆਂ ਦੀ ਨਿਗਰਾਨੀ ਵਿੱਚ ਰਹਿਣਾ ਪਵੇਗਾ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਕਿ ਜਸ਼ਨਪ੍ਰੀਤ ਸਿੰਘ ਇੱਕ ਗੈਰ ਕਾਨੂੰਨੀ ਮੋਟਰਸਾਈਕਲ ਗੈਂਗ ਪੰਜਾਬੀ ਡੈਵਲਸ ਕਲੱਬ ਦਾ ਆਗੂ ਸੀ ਜਿਹਦਾ ਹੈਲਜ਼ ਏਂਜਲ ਮੋਟਰਸਾਈਕਲ ਕਲੱਬ ਨਾਲ ਵੀ ਨਾਤਾ ਜੁੜਦਾ ਸੀ ਹੈਲਜ਼ ਏਂਜਲ ਕੈਲੀਫੋਰਨੀਆ ਦਾ ਇੱਕ ਹੋਰ ਗੈਰ ਕਾਨੂੰਨੀ ਮੋਟਰਸਾਈਕਲ ਕਲੱਬ ਹੈ ਜਿਸ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਜਿਸ ਵਿੱਚ ਗੈਂਗਸਟਰਿਜ਼ਮ ਜਾਂ ਗੈਰ ਕਾਨੂੰਨੀ ਕੰਮ ਹੁੰਦੇ ਨੇ ਜਸ਼ਨਪ੍ਰੀਤ 'ਤੇ ਕਈ ਸਾਰੇ ਇਲਜ਼ਾਮ ਹੈ ਅਤੇ ਪੁਲਿਸ ਦੇ ਇੱਕ ਅੰਡਰਕਵਰ ਅਫਸਰ ਨੂੰ ਉਸਨੇ ਹਥਿਆਰ ਥੋਰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਸੋ ਜੋ ਉਸਦਾ ਲੋਗੋ ਹੈ ਉਹ ਵੀ ਯੂ ਐਸ ਅਟੋਰਨੀ ਆਫਿਸ ਦੇ ਵਿੱਚ ਡਿਸਪਲੇ ਕੀਤਾ ਗਿਆ ਇਸ ਵਿੱਚ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਅਤੇ ਸਾਰਾ ਕੁਛ ਜਿਹੜਾ ਹੈ ਜੀ ਸਾਹਮਣੇ ਆਇਆ ਅਤੇ ਇਹ ਸਜ਼ਾ ਹੁਣ ਸੁਣਾ ਦਿੱਤੀ ਗਈ ਹੈ ਅਤੇ ਇਸ ਕੇਸ ਦੇ ਵਿੱਚ ਅਜੇ ਇਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਇਹ ਵੈਸੇ ਪੰਜਾਬੀ ਡੈਵਲਪ ਕਲੱਬ ਜਿਹੜਾ ਹੈ ਇਹ ਕੈਲੀਫੋਰਨੀਆ ਦੇ ਵਿੱਚ ਸਟੋਕਟਨ ਤੋਂ ਕਹਿੰਦੇ ਸ਼ੁਰੂ ਹੋਇਆ ਅਤੇ ਇੱਥੇ ਕਾਫੀ ਆਪਣੀ ਪੰਜਾਬੀਆਂ ਦੀ ਵਸੋਂ ਹੈ ਅਤੇ ਇਸ ਵਿੱਚ ਜ਼ਿਆਦਾਤਰ ਮੈਂਬਰ ਜਿਹੜੇ ਨੇ ਪੰਜਾਬੀ ਸਨ ਅਤੇ ਕੁਛ ਪੱਗ ਵੀ ਪਾਉਂਦੇ ਸੀ ਅਤੇ ਕਾਲੇ ਰੰਗ ਦੀਆਂ ਜੈਕਟਾਂ ਅਤੇ ਇਸ ਤਰ੍ਹਾਂ ਅਤੇ ਮੈਂਬਰਾਂ ਅਤੇ ਗਰੁੱਪ ਦੇ ਮੈਂਬਰਾਂ ਦੀ ਫੋਟੋ ਤੋਂ ਪਤਾ ਲੱਗਦਾ ਕਿ ਬਹੁਤ ਮਹਿੰਗੇ ਮੋਟਰਸਾਈਕਲ ਵਗੈਰਾ ਖਰੀਦ ਕੇ ਇਹ ਉਹਨਾਂ 'ਤੇ ਓਪਰੇਟ ਕਰਦੇ ਸੀ ਕੈਲਗਰੀ ਪੁਲਿਸ ਕਿਡਨੈਪਿੰਗ ਲਈ ਅਤੇ ਕਿਸੇ ਨੂੰ ਬੰਦੀ ਬਣਾ ਕੇ ਰੱਖਣ ਲਈ ਹਥਿਆਰਾਂ ਦੇ ਦੋਸ਼ ਗਗਨਦੀਪ ਸਿੰਘ 29 ਸਾਲਾਂ ਦਾ ਜਿਸ ਦੇ ਕਿ ਕੈਲਗਰੀ ਨਾਲ ਸੰਬੰਧਿਤ ਨੇ ਉਹਦੀ ਭਾਲ ਕਰ ਰਹੀ ਹੈ ਵਾਰੰਟ ਉਹਦੇ ਨਿਕਲ ਗਏ ਨੇ ਜੀ ਅਤੇ ਉਸਦੇ ਕੋਲ ਉਸਦੀ ਸੱਜੀ ਬਾਂਹ 'ਤੇ ਟੈਟੂ ਬਣੇ ਹੋਏ ਨੇ ਅਤੇ ਬਲੂ ਅਤੇ ਰੈੱਡ ਈਗਲ ਜਿਹੜੀ ਹੈ ਉਸਦੀ ਲੈਫਟ ਫੋਰ ਆਰਮ 'ਤੇ ਬਣੀ ਹੋਈ ਹੈ ਡੇਂਜਰਸ ਹੈ ਬੰਦਾ ਅਤੇ ਕੋਈ ਉਸਨੂੰ ਅਪਰੋਚ ਨਾ ਕਰੇ ਇਹ ਪੁਲਿਸ ਦਾ ਕਹਿਣਾ ਹੈ ਜੀ ਪੰਜਾਬੀ ਮੂਲ ਦਾ ਗਗਨਦੀਪ ਸਿੰਘ 29 ਸਾਲਾਂ ਤੋਂ ਉਸਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਪ੍ਰੋਗਰਾਮ 'ਚ ਖਬਰ ਇੱਕ ਹੋਰ ਸਾਂਝੀ ਕਰ ਲੈਂਦੇ ਹਾਂ ਫਿਰ ਪ੍ਰੋਗਰਾਮ 'ਚ ਅੱਗੇ ਚੱਲ ਕੇ ਅਸੀਂ ਜੋ ਇੱਕ ਗੱਲਬਾਤ ਪੇਸ਼ ਕਰਨੀ ਹੈ ਜੋ ਹਾਲਾਤਾਂ ਸੰਬੰਧੀ ਜੋ ਅਸੀਂ ਕੁਛ ਨਾ ਕੁਛ ਐਕਸਪਰਟ ਜਿਹੜੇ ਆਪ ਜੀ ਨਾਲ ਕੋਈ ਗੱਲਬਾਤ ਪੇਸ਼ ਕਰਦੇ ਰਹਿੰਦੇ ਹਾਂ ਉਸੇ ਹਿੱਸੇ ਦੇ ਤਹਿਤ ਅਸੀਂ ਉਹ ਪੇਸ਼ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅੱਜ ਦੇ ਜੇਤੂਆਂ ਦੇ ਨਾਮ ਵੀ ਅਸੀਂ ਆਪ

0: ਨਾਲ ਸਾਂਝੇ ਕਰਾਂਗੇ। ਸੋ ਆਓ ਆਖਰੀ ਖਬਰ ਵੱਲ ਚੱਲਦੇ ਹਾਂ ਜੋ ਅਸੀਂ ਸਟੂਡੀਓ ਵਿੱਚੋਂ ਡਾਇਰੈਕਟ ਸ਼ੇਅਰ ਕਰਨੀ ਹੈ। ਲੋਕਲ ਖਬਰ, ਕੈਲਗਰੀ ਦੇ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ। 37 ਸਾਲਾਂ ਦਾ ਹੈ ਜੀ, ਚੈਸਟਰਮੇਅਰ ਦਾ ਰਹਿਣ ਵਾਲਾ ਹੈ ਅਤੇ ਕਹਿੰਦੇ ਉਸਨੇ ਇੱਕ ਸਕੈਂਡਲ ਕੀਤਾ ਜਿਸ ਨਾਲ ਉਸਨੇ ਸੈੱਲ ਫੋਨਾਂ ਦੇ ਕੰਟਰੈਕਟ ਖੋਲ੍ਹ ਲਏ ਅਤੇ ਉਸਨੇ ਨਵੇਂ ਫੋਨ ਵੀ ਹਾਸਲ ਕੀਤੇ। ਪਰ ਦੱਸਣ ਦੇ ਮੁਤਾਬਕ ਉਸਨੇ ਫਰੋਡ ਕੀਤਾ। ਸੈੱਲ ਫੋਨ ਰਿਟੇਲਰ ਜਿਹੜੇ ਨੇ ਪੂਰੇ ਅਲਬਰਟਾ ਅਤੇ ਬੀਸੀ ਵਿੱਚ ਉਹਨਾਂ ਨੂੰ ਹੈਗੇ ਨੇ। ਪੁਲਿਸ ਨੇ ਕਿਹਾ ਕਿ ਉਹ ਇੱਕ ਛੋਟੇ ਸਮਾਲ ਬਿਜ਼ਨਸ ਦਾ ਓਨਰ ਦਾ ਰਿਪ੍ਰਜੈਂਟੇਟਿਵ ਹੋਣ ਕਰਕੇ ਬਿਜ਼ਨਸ ਰਜਿਸਟਰੇਸ਼ਨ ਦੇ ਝੂਠੇ ਡਾਕੂਮੈਂਟ ਜਿਹੜੇ ਸੀ ਉਹਨਾਂ ਨਾਲ ਟ੍ਰੈਲਸ ਜਾਂ ਬੈੱਲ ਨਾਲ ਇੱਕ ਅਕਾਊਂਟ ਖੋਲ੍ਹ ਲੈਂਦਾ ਸੀ। ਫਿਰ ਨਵੇਂ ਸੈੱਲ ਫੋਨ ਜਿਹੜੇ ਸੀ ਉਹ ਆਪਣੇ ਕ੍ਰੈਡਿਟ 'ਤੇ ਜਿਹੜੇ ਮੰਗਾ ਲੈਂਦਾ ਸੀ ਅਤੇ ਉਹਨਾਂ ਨੂੰ ਕਦੇ ਵੀ ਅਮਾਊਂਟ ਜਿਹੜਾ ਉਹ ਹੁੰਦਾ ਸੀ ਪੇ ਨਹੀਂ ਸੀ ਕਰਦਾ। ਇਨਵੈਸਟੀਗੇਟਰ ਕਹਿੰਦੇ ਨੇ ਕਿ ਉਸਨੇ 70 ਛੋਟੇ ਬਿਜ਼ਨਸ ਅਕਾਊਂਟ ਖੋਲ੍ਹੇ, 143 ਨਵੇਂ ਬ੍ਰੈਂਡ ਨਿਊ ਆਈਫੋਨ ਉਸਨੇ ਹਾਸਲ ਕੀਤੇ ਜਿਨ੍ਹਾਂ ਦੀ ਗਿਣਤੀ $2,55,000 ਬਣਦੀ ਹੈ। 97 ਇੰਸੀਡੈਂਟ ਹੋਏ ਅਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ 30 ਮਾਰਚ ਨੂੰ। ਜਿਮੀ ਹੁਨਾ ਉਸਦਾ ਨਾਮ ਹੈ ਜੀ ਅਤੇ ਫਰੋਡ ਲਈ $5,000 ਤੋਂ ਵੱਧ ਦੇ ਫਰੋਡ ਲਈ ਉਸਨੂੰ ਚਾਰਜ ਕੀਤਾ ਗਿਆ। ਅਜੇ ਤੱਕ ਕੋਰਟ ਦੇ ਵਿੱਚ ਉਸਦੇ ਦੋਸ਼ ਸਾਬਤ ਨਹੀਂ ਹੋਏ ਜੀ। ਅੱਜ ਦੇ ਜੇਤੂਆਂ ਦੇ ਵਿੱਚ ਜੀ ਸਵਾਲ, ਪਹਿਲਾਂ ਤਾਂ ਸਾਰਿਆਂ ਨੇ, ਮੈਨੂੰ ਲੱਗਦਾ ਸਰੋਤਿਆਂ ਨੇ ਸਹੀ ਜਵਾਬ ਦਿੱਤਾ। ਸੈਫਰਨ ਕੇਸਰ ਬਹੁਤ ਰੇਅਰ ਅਤੇ ਐਕਸਪੈਂਸਿਵ ਜਿਹੜਾ ਹੈ ਜੀ ਮੰਨਿਆ ਜਾਂਦਾ ਹੈ ਅਤੇ ਜਿਹੜੇ 2026 ਦੇ ਸਪਾਈਸਿਸ ਹੈਗੇ ਨੇ ਮੋਸਟ ਐਕਸਪੈਂਸਿਵ ਵਰਲਡ ਦੇ ਵਿੱਚ, ਇਹ ਉਹਨਾਂ ਵਿੱਚੋਂ ਇੱਕ ਹੈ। ਵਨੀਲਾ ਵੀ ਹੈ, ਕਲੋਵ ਹੈ, ਲੌਂਗ, ਸਿਨੇਮਨ, ਦਾਲਚੀਨੀ, ਬਲੈਕ ਪੈਪਰ, ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ। ਹਲਦੀ ਵੀ ਮਹਿੰਗਿਆਂ ਦੇ ਵਿੱਚ ਆਉਂਦੀ ਪਰ ਇੰਨੀ ਨਹੀਂ ਹੈ। ਸੈਫਰਨ ਵੈਸੇ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਜਿਸ ਦੀ ਕੀਮਤ ਹਜ਼ਾਰਾਂ ਡਾਲਰਾਂ ਦੇ ਵਿੱਚ ਪਰ ਕਿਲੋ ਦੇ ਹਿਸਾਬ ਨਾਲ ਜਿਹੜੀ ਹੈ ਜੀ ਉਹ ਮਿੱਥੀ ਜਾਂਦੀ ਹੈ, ਜੋ ਕਿ $10,000 ਤੱਕ ਵੀ ਜਾ ਸਕਦੀ ਹੈ। ਛੋਟੀ ਇਲਾਇਚੀ ਵੀ ਤੀਸਰੇ ਨੰਬਰ 'ਤੇ ਆਉਂਦੀ ਹੈ, ਵਨੀਲਾ ਦੂਸਰੇ ਨੰਬਰ 'ਤੇ ਹੈ ਅਤੇ ਇਸ ਦੀ ਵੀ ਕਾਫੀ ਕੀਮਤ ਜਿਹੜੀ ਹੈ ਦੱਸੀ ਜਾਂਦੀ ਹੈ ਜੀ। ਸੋ ਲੌਂਗ ਚੌਥੇ 'ਤੇ ਨੇ, ਸਿਨੇਮਨ ਦਾਲਚੀਨੀ ਜਿਹੜੀ ਹੈ ਜੀ ਉਹ ਪੰਜਵੇਂ 'ਤੇ ਨੇ, ਬਲੈਕ ਪੇਪਰ ਕਾਲੀ ਮਿਰਚ ਜਿਹੜੀ ਹੈ ਉਹ 6ਵੇਂ 'ਤੇ ਦੱਸੀ ਜਾਂਦੀ ਹੈ ਅਤੇ ਕੁਛ ਹੋਰ ਚੀਜ਼ਾਂ ਫਿਰ ਜਿਹੜੀਆਂ ਇਸ ਤੋਂ ਥੱਲੇ ਆਉਂਦੀਆਂ ਨੇ ਜੀ। ਸੋ ਜਿਨ੍ਹਾਂ ਸਰੋਤਿਆਂ ਨੇ ਜਵਾਬ ਦਿੱਤੇ ਨੇ ਉਹਨਾਂ ਦੇ ਵਿੱਚ ਅਸੀਂ ਇੱਕ ਤਾਂ ਜੀ ਇਨਾਮ ਜਿਹੜਾ ਹੈ ਜੀ ਗੁਰਪਾਲ ਹੋਰਾਂ ਨੂੰ ਦਿੰਦੇ ਹਾਂ ਜੀ, ਅੱਜ ਦਾ ਜੇਤੂ ਜਿਹੜੇ ਨੇ ਗੁਰਪਾਲ ਹੋਰਾਂ ਨੂੰ ਅਤੇ ਸਰਵਣ ਸਿੰਘ ਪੇਲੀਆ ਹੋਰਾਂ ਨੂੰ ਅਤੇ ਨਾਲ ਹੈ ਜੀ ਸਾਡਾ ਕੁਲਦੀਪ ਹੋਰਾਂ ਨੂੰ, ਜਿਹੜੇ ਮੇਰੇ ਸਰਨਾਮੀਏ ਨੇ ਜੀ। ਉਹਨਾਂ ਦਾ 7164 ਡਿਜਿਟ ਹੈ, ਗੁਰਪਾਲ ਹੋਰਾਂ ਦੇ 4 ਡਿਜਿਟ ਨੇ ਜੀ 7346-7340 ਅਤੇ ਸਰਵਣ ਸਿੰਘ ਇਹ ਵਿਨਰ ਨੇ ਜੀ। ਸੋ ਇਹ ਸਾਡੇ ਕੋਲ ਆਪਣੇ ਗਿਫਟ ਕਾਰਡ ਹਾਸਲ ਕਰ ਸਕਦੇ ਨੇ, 10 ਜੂਨ ਤੱਕ ਇਹ ਵੈਲਿਡ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਦੇ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਪਰਤਦੇ ਹਾਂ ਅਤੇ ਆਪ ਜੀ ਨਾਲ ਇੱਕ ਮਾਹਿਰਾਨਾ ਰਾਏ ਪੰਜਾਬ ਦੇ ਹਾਲਾਤਾਂ ਦੇ ਬਾਰੇ ਸਾਂਝੀ ਕਰਾਂਗੇ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ

0: ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208। ਅਕਾਲ ਫੋਰਨ ਐਕਸਚੇਂਜ। ਪੰਜਾਬ ਚ ਈਡੀ ਸੀਬੀਆਈ ਆਪਣਾ ਕੰਮ ਕਰਦੀ ਤੁਰੀ ਆ ਰਹੀ ਆ। ਸੰਜੀਵ ਅਰੋੜਾ ਤਾਂ ਘੇਰੇ ਚ ਹੈਗੇ ਹੀ ਨੀ ਹੈਗੇ, ਉਹਨਾਂ ਨੂੰ ਤਾਂ ਰਾਹਤ ਨਹੀਂ ਮਿਲ ਰਹੀ, ਪਰ ਹੋਰਾਂ ਤੱਕ ਵੀ ਇਹ ਪਹੁੰਚ ਹੋਣ ਲੱਗੀ ਆ। ਪਰ ਜਿੱਥੇ ਇਹ ਮਾਮਲਾ ਪੰਜਾਬ ਵਾਲਾ ਦੁਵਿਧਾ ਚ ਫਸਿਆ, ਉੱਥੇ ਦੇਸ਼ ਇੱਕ ਵੱਡੇ ਸੰਕਟ ਚ ਫਸ ਗਏ। ਕੀ ਹੁਣ ਇਹ ਸਪਸ਼ਟ ਸੰਕੇਤ ਹੈ ਕਿ ਸੰਕੇਤਕ ਤੌਰ ਦੇ ਉੱਤੇ ਲਾਕਡਾਊਨ ਲੱਗ ਗਿਆ, ਜਾਂ ਅਸੀਂ ਪੂਰਾ ਲਾਕਡਾਊਨ ਵੱਲ ਵੱਧ ਰਹੇ ਹਾਂ? ਜਿਹੋ ਜਿਹੀਆਂ ਹਦਾਇਤਾਂ, ਜਿਹੋ ਜਿਹੀਆਂ ਰੋਕਾਂ, ਜਿਹੋ ਜਿਹੇ ਦਿਖਾਵੇ, ਜਿਹੋ ਜਿਹੇ ਪ੍ਰਗਟਾਵੇ ਬੀਜੇਪੀ ਦੇ ਰਾਜਾਂ ਚੋਂ ਆਉਣ ਲੱਗੇ ਨੇ? ਕੀ ਸਾਡੇ ਵਾਲਿਆਂ ਨੂੰ ਰਤਾ ਵੀ ਫਿਕਰ ਨਹੀਂ ਆ, ਜਾਂ ਕੇਂਦਰ ਸਰਕਾਰ ਨੂੰ ਬਹੁਤ ਦੇਰ ਨਾਲ ਚੇਤੇ ਆਇਆ ਸਾਰਾ ਕੁਛ? ਇਹਦੇ ਮਾਇਨੇ ਕੀ ਨੇ, ਇਹਦਾ ਅਸਰ ਕੀ ਹੈ? ਕੀ ਇਹ ਸਾਡੇ ਬੂਹਿਆਂ ਤੱਕ ਉਹ ਜੰਗ ਆ ਖਲੋਤੀ ਹੈ ਜਿਹਦਾ ਫਿਕਰ, ਜਿਹਦਾ ਖਦਸਾ ਭਾਰਤ ਦੇ ਚਿੰਤਕ ਲੋਕ ਪਹਿਲੇ ਦਿਨ ਤੋਂ ਪ੍ਰਗਟਾ ਰਹੇ ਸੀ? ਪਰ ਸਰਕਾਰ ਦੀ ਨੀਂਦ ਲੰਮੇ ਸਮੇਂ ਬਾਅਦ ਖੁੱਲੀ ਹੈ, ਦੇਰ ਨਾਲ ਖੁੱਲੀ ਹੈ, ਜਾਂ ਇਹ ਨੀਂਦ ਖੁੱਲਣ ਦੇ ਪਿੱਛੇ ਵੀ ਕੋਈ ਰਾਜ ਹੈ? ਆਖਿਰ ਇਹ ਸਾਰਾ ਵਰਤਾਰਾ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ? ਜਿਹੋ ਜਿਹੀ ਸਥਿਤੀ ਪੂਰੇ ਮੁਲਕ ਚ ਬਣ ਗਈ ਹੈ, ਤੇ ਆਉਂਦੇ ਸਮੇਂ ਚ ਹੋਰ ਕੀ ਹੋਣਾ? ਇਸ ਨੂੰ ਲੈ ਕੇ ਅੱਜ ਮੰਥਨ ਦੀ ਲੋੜ ਹੈ, ਚਿੰਤਨ ਦੀ ਲੋੜ ਹੈ, ਤੇ ਖਾਸ ਕਰਕੇ ਚਿੰਤਨ ਵੀ ਕਰਨ ਦੀ ਲੋੜ ਹੈ ਕਿ ਇਹਦੇ ਵਿੱਚ ਪੰਜਾਬ ਤੇ ਕਿਵੇਂ ਕਿਵੇਂ ਅਸਰ ਪੈਣਾ, ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਬਾਕੀ ਸਿਆਸੀ ਧਿਰਾਂ ਕਿਵੇਂ ਇਸ ਮਸਲੇ ਦੀ ਅਣਦੇਖੀ ਕਰਕੇ ਆਪਣੀ ਰਾਜਨੀਤੀ ਚਮਕਾਉਣ ਚ ਜਾਂ ਉਹਨੂੰ ਅੱਗੇ ਵਧਾਉਣ ਚ ਲੱਗੇ ਨੇ। ਸੋ ਇਸ ਸਮੁੱਚੇ ਵਰਤਾਰੇ ਤੇ ਚਰਚਾ ਕਰਾਂਗੇ। ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਸੀਨੀਅਰ ਪੱਤਰਕਾਰ ਸਰਦਾਰ ਰਣਵੀਰ ਸਿੰਘ ਜੀ। ਸਰਦਾਰ ਰਣਵੀਰ ਸਿੰਘ ਜੀ ਤੇ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇਸੇ ਪਹਿਲੂ ਤੇ ਜਾਣਾ ਚਾਹੁੰਦਾ ਕਿ ਜਿਹੋ ਜਿਹਾ ਅਸੀਂ ਦੇਖ ਰਹੇ ਹਾਂ ਬੀਜੇਪੀ ਦਾ ਜਿੱਥੇ ਜਿੱਥੇ ਰਾਜ ਹੈ, ਉੱਥੋਂ ਲਓ ਜੀ ਗੱਡੀਆਂ ਕਾਫਲੇ ਘਟਾਉਣ ਦੀਆਂ ਗੱਲਾਂ, ਆ ਜੀ ਸਾਈਕਲ ਤੇ ਜਾਣ ਦੇ ਦ੍ਰਿਸ਼, ਤੇ ਆ ਮਹਿੰਗਾਈ ਵਾਲਾ, ਚੀਜ਼ਾਂ ਦੇ ਰੇਟ ਵਧਣ ਵਾਲਾ, ਅੰਤਰਰਾਸ਼ਟਰੀ ਫਲਾਈਟਾਂ ਤੱਕ, ਇਹ ਜੋ ਕੁਛ ਘਟਨਾਕ੍ਰਮ ਵਾਪਰ ਰਿਹਾ, ਕੀ ਇਹ ਇੱਕ ਵਾਰ ਫਿਰ ਲਾਕਡਾਊਨ ਦਾ ਸੰਕੇਤ ਦੇ ਰਹੇ ਕਿ ਇੱਕ ਵਾਰ ਫਿਰ ਲਾਕਡਾਊਨ ਲਾਉਣਾ ਪਏਗਾ, ਜਾਂ ਇਹ ਸਰਕਾਰ ਦਾ ਫੇਲੀਅਰ ਉਜਾਗਰ ਕਰ ਰਿਹਾ, ਜਾਂ ਇਹਦੇ ਪਿੱਛੇ ਵੀ ਕੋਈ ਕਹਾਣੀ ਪਈ ਹੈ? ਜੀ ਸਮਝਾਇਓ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪੰਜ ਰਾਜਾਂ ਦੇ ਵਿੱਚ, ਚਾਰ ਰਾਜ ਤੇ ਇੱਕ ਯੂਨੀਅਨ ਟੈਰੀਟਰੀ ਦੇ ਵਿੱਚ ਵੋਟਾਂ ਪੈ ਰਹੀਆਂ ਸੀ, ਉਦੋਂ ਬਾਅਦ ਜਦੋਂ 4 ਮਈ ਨੂੰ ਰਿਜ਼ਲਟ ਵੀ ਆ ਗਿਆ, ਫਿਰ ਇੱਕ ਮੈਸੇਜ ਕਨਵੇ ਕੀਤਾ ਸਾਰੇ ਦੇਸ਼ ਨੂੰ ਕਿ ਹੁਣ ਮਾਮਲਾ ਥੋੜਾ ਜਿਹਾ ਗੜਬੜ ਹੈ, ਸਾਨੂੰ ਸਾਰਾ ਕੁਝ ਹੀ ਕੰਟਰੋਲ ਕਰਨਾ ਪਏਗਾ, ਸੰਜਮੀ ਹੋਣਾ ਪਏਗਾ, ਸਾਨੂੰ ਸਿਕਿਉਰਿਟੀਆਂ ਘਟਾਉਣੀਆਂ ਪੈਣਗੀਆਂ, ਸਾਨੂੰ ਫਲਾਈਟਾਂ ਦੇ ਵਿੱਚ ਜਾਣਾ ਬੰਦ ਕਰਨਾ ਪਏਗਾ, ਘਟਣਾ ਪਏਗਾ, ਟਰੈਵਲ ਜਿਹੜੀ ਘੱਟ ਕਰਨੀ ਪਏਗੀ, ਵਰਕ ਫਾਰ ਹੋਮ ਕਰਨਾ ਪਏਗਾ, ਘਰ ਤੋਂ ਹੀ ਕੰਮ ਕਰੋ, ਜਾਓ ਨਾ, ਗੱਡੀਆਂ ਪੂਲ ਕਰੋ, ਆਪਣੀਆਂ ਨਾ ਚਲਾਓ, ਪਬਲਿਕ ਟਰਾਂਸਪੋਰਟ ਵਰਤੋ, ਵੱਖ ਵੱਖ ਚੀਜ਼ਾਂ ਉਹਨਾਂ ਨੇ ਦੱਸੀਆਂ ਕਿ ਇਹਦਾ ਇਹਦੇ ਤੋਂ ਕੀ ਲੱਗਿਆ ਕਿ ਜਦੋਂ ਪ੍ਰਧਾਨ ਮੰਤਰੀ ਆਏ ਤਾਂ ਕੀ ਇਹ ਵੋਟਾਂ ਤੋਂ ਬਾਅਦ ਉਹਨਾਂ ਦੇ ਦਿਮਾਗ ਚ ਸੰਕਟ ਆਇਆ ਜਾਂ ਉਹਨਾਂ ਨੂੰ ਪਤਾ ਸੀ? ਅਸਲ ਚ ਇਹਦੇ ਤੋਂ ਇੱਕ ਗੱਲ ਤਾਂ ਇਹ ਪਤਾ ਲੱਗਦੀ ਹੈ ਕਿ ਸਾਡਾ ਹੁਕਮਰਾਨ ਲਈ ਵੋਟ ਤੇ ਤਾਕਤ ਕਿਸੇ ਵੀ ਵੱਡੇ ਤੋਂ ਵੱਡੇ ਖਤਰਿਆਂ ਤੋਂ, ਆਉਣ ਵਾਲੀਆਂ ਸੰਭਾਵਨਾਵਾਂ ਲਈ ਤਿਆਰੀ ਤੋਂ, ਜਾਂ ਬਾਕੀ ਚੀਜ਼ਾਂ ਤੋਂ ਵੀ ਵੱਡੀ ਚੀਜ਼ ਹੁੰਦੀ ਹੈ। ਔਰ ਜਦੋਂ ਉਹ ਆਏ ਤਾਂ ਉਹ ਸਾਰਾ ਕੁਝ ਜਿਹੜਾ ਵੋਟਾਂ ਦੇ ਵਿੱਚ ਜਿਵੇਂ ਪੈਸਾ ਪਾਣੀ ਵਾਂਗ ਵਹਿਆ, ਜਿਵੇਂ ਇੰਨੇ ਵੱਡੇ ਪੱਧਰ ਤੇ ਸਿਕਿਉਰਿਟੀ ਫੋਰਸਿਸ ਦਾ ਇੰਤਜ਼ਾਮ, ਜਿੰਨੇ ਵੱਡੇ ਪੱਧਰ ਤੇ ਗੱਡੀਆਂ ਦਾ ਚੱਲਣ, ਜਿੰਨੀਆਂ ਤੇਲ ਫੂਕਿਆ ਗਿਆ, ਜੇ ਕੋਈ ਉਹਦਾ ਹਿਸਾਬ ਕਿਤਾਬ ਲਾਵੇ, ਉਹ ਕਿਉਂ ਨੀ ਸਸਤੀਆਂ ਹੋ ਸਕੀਆਂ ਸੀ ਇਸ ਸਾਰੇ ਮਾਹੌਲ ਦੇ ਵਿੱਚ? ਉੱਥੇ ਕਿਉਂ ਨੀ ਇਹ ਗੱਲ ਆਈ ਦਿਮਾਗ ਦੇ ਵਿੱਚ ਵੀ ਇੱਥੇ ਘੱਟ ਤੋਂ ਘੱਟ ਆਪਾਂ ਰੱਖੀ? ਪਰ ਉਦੋਂ ਬਾਅਦ ਆ ਗਿਆ। ਹੁਣ ਕੀ ਹੋਇਆ, ਜਦੋਂ ਭਾਵੇਂ ਆਪੋਜੀਸ਼ਨ ਇਹ ਕਹਿੰਦੀ ਆ ਰਹੀ ਹੈ ਬੜੇ ਲੰਮੇ ਸਮੇਂ ਤੋਂ ਕਿ ਸਾਡੀ ਵਿਦੇਸ਼ ਪਾਲਿਸੀ ਤੇ ਸਾਡੇ ਜਿਹੜੇ ਫੈਸਲੇ ਨੇ ਇਹ ਬਹੁਤ ਸੰਕਟ ਚ ਲੈ ਕੇ ਚਲੇ ਜਾਣਗੇ ਜੇਕਰ ਸੀਰੀਅਸਲੀ ਬੈਠ ਕੇ ਗੱਲ ਨਹੀਂ ਕਰਦੇ। ਹੁਣ ਕੀ ਹੋ ਗਿਆ ਕਿ ਹੁਣ ਜਿਹੜੀਆਂ ਬੀਜੇਪੀ ਰੂਲਡ ਸਟੇਟਸ ਨੇ ਉੱਥੋਂ ਸ਼ੁਰੂ ਕਰਤਾ ਇਹ ਸੰਜਮ। ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ, ਇੱਕ ਤਾਂ ਇਹ ਵੀਡੀਓ ਪਤਾ ਨੀ ਬਣਵਾਈ ਹੈ ਜਾਂ ਬਣੀ ਹੈ ਜਾਂ ਕਿਵੇਂ ਹੈ ਕਿ ਦੋ ਗੱਡੀਆਂ ਹੀ ਜਾ ਰਹੀਆਂ ਨੇ, ਕਿ ਪ੍ਰਧਾਨ ਮੰਤਰੀ ਦੇਖੋ ਆਹ ਹੁਣ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਜੀ, ਹੁਣ ਵੱਡਾ ਨੀ ਅਸੀਂ ਕਰਾਂਗੇ। ਨਾਲ ਹੀ ਹਰਿਆਣੇ ਦੇ ਚੀਫ ਮਿਨਿਸਟਰ ਨੇ ਕਹਿਤਾ ਕਿ ਆਪਾਂ ਵੀ ਘਟਾ ਤਾ ਜੀ ਕਾਫਲਾ, 4 ਗੱਡੀਆਂ ਰੱਖ ਲਈਆਂ, ਬਾਕੀ ਗੱਡੀਆਂ ਬੰਦ, ਕਿਉਂਕਿ ਇਹਨਾਂ ਨਾਲ ਸੈਂਕੜੇ ਬੰਦੇ ਚੱਲਦੇ ਨੇ ਸਾਰੇ, ਚਾਹੇ ਚੀਫ ਮਿਨਿਸਟਰ ਦਾ ਚਾਹੇ ਪ੍ਰਾਈਮ ਮਿਨਿਸਟਰ, ਜਿਹੜੇ ਵੀ ਵੱਡੇ ਬੰਦੇ ਨੇ ਸਾਡੇ ਵਾਲੇ ਚੀਫ ਮਿਨਿਸਟਰ ਨਾਲ ਵੀ ਬਹੁਤ ਚੱਲ ਰਹੇ ਨੇ। ਇਸੇ ਢੰਗ ਦੇ ਨਾਲ ਦਿੱਲੀ ਦੀ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਦਿੱਲੀ ਚ ਹਫਤੇ ਚ 2 ਦਿਨ ਵਰਕ ਫੋਰ ਹੋਮ ਹੋਏਗਾ, ਮਤਲਬ ਉਹ ਨਹੀਂ ਉਸ ਲੈਵਲ ਦੇ ਉੱਤੇ ਇੰਨਾ, 2 ਹਫਤੇ ਤੋਂ ਅਸੀਂ ਹਜੇ ਸ਼ੁਰੂ ਕਰਦੇ ਹਾਂ ਸਟੈਪ ਬਾਏ ਸਟੈਪ, ਉਦੋਂ ਬਾਅਦ ਦੇਖਾਂਗੇ ਹਫਤੇ ਬਾਅਦ। ਤੇ ਚੰਡੀਗੜ੍ਹ ਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਹਜੇ

ਉਹਨਾਂ ਨੇ ਐਲਾਨ ਕਰਤਾ ਕਿ ਇੱਕ ਦਿਨ ਘੱਟੋ ਘੱਟ ਹਰ ਬੁੱਧਵਾਰ ਨੂੰ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਆਪਣੇ ਵਾਹਨਾਂ ਤੇ ਨਹੀਂ ਆਉਣਗੇ, ਜਾਂ ਬੱਸ ਤੇ ਆਉਣਗੇ ਜਾਂ ਸਾਈਕਲਾਂ ਤੇ ਆਉਣਗੇ। ਉਹਨਾਂ ਨੇ ਵੀ ਇਹ ਐਲਾਨ ਕਰਤਾ। ਹੁਣ ਇਹ ਐਲਾਨ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਨੇ ਕਿ ਜੀ ਹੌਲੀ ਹੌਲੀ ਇੱਕ ਦਿਨ ਇਹੋ ਜਿਹਾ ਆਏਗਾ ਜਿਹੜਾ ਮਾਹੌਲ ਬਣਦਾ, ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਜਿਹੜਾ ਇੱਕ ਖਤਰਾ ਸਾਡੇ ਸਾਹਮਣੇ ਪੇਸ਼ ਕੀਤਾ, ਪਿੱਛੇ ਜਿਹੜੇ ਮਲਹੋਤਰਾ ਸਾਹਿਬ ਉਹਨਾਂ ਦੇ ਗਵਰਨਰ ਨੇ ਰਿਜ਼ਰਵ ਬੈਂਕ ਦੇ, ਉਹਨੇ ਕਿਹਾ ਸੀ ਕਿ ਸੰਕਟ ਕਾਫੀ ਗੰਭੀਰ ਹੈ, ਸਾਡੇ ਲਈ ਬੈਲੈਂਸ ਆਫ ਪੇਮੈਂਟ ਦਾ ਸਿਸਟਮ ਜਿਹੜਾ ਵਿਦੇਸ਼ੀ ਮੁਦਰਾ ਦਾ ਸਵਾਲ ਹੈ ਡਾਲਰ ਸਾਡੇ ਕੋਲ, ਉਹਦਾ ਰਿਜ਼ਰਵ ਘੱਟ ਗਿਆ, ਤੇ ਜੇਕਰ ਇਹ ਸਾਰਾ ਕੁਝ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੋਨਾ ਨਾ ਖਰੀਦੋ, ਸੋਨਾ ਵੀ ਉਹਦੇ ਲਈ ਮੇਨ ਚੀਜ਼ ਮੰਨੀ ਜਾਂਦੀ ਹੈ ਜਾਂ ਹੋਰ ਕਈ ਚੀਜ਼ਾਂ ਦੇਖੀਆਂ, ਤੇ ਇਸੇ ਕਰਕੇ ਟਰੈਵਲ ਦੀ ਗੱਲ ਕਰਦੇ ਨੇ, ਇਸੇ ਕਰਕੇ ਬਾਕੀ ਕਿ ਡਾਲਰ ਸਾਡੇ ਕੋਲ ਬਚਿਆ ਰਹੇ ਸਾਡੇ ਬੰਦਿਆਂ ਕੋਲ ਕਰੰਸੀ ਦੇ ਤੌਰ ਤੇ। ਹੁਣ ਰਿਜ਼ਰਵ ਬੈਂਕ ਦਾ ਗਵਰਨਰ ਕੀ ਕਹਿੰਦੇ ਨੇ ਕਿ ਸਾਡੇ ਕੋਲ ਕੇਵਲ 688 ਅਰਬ ਡਾਲਰ ਹੀ ਮਤਲਬ ਬਚਿਆ ਜਿਹੜਾ ਵਿਦੇਸ਼ੀ ਮੁਦਰਾ ਜਾਂ ਆਦਾਨ ਪ੍ਰਦਾਨ ਦੇ, ਇਹ ਬਹੁਤ ਥੋੜਾ ਕੰਪੈਰੇਟਿਵਲੀ, ਜੇਕਰ ਅੱਗੇ ਪਹਿਲਾਂ ਵਾਂਗ ਕੰਮ ਚੱਲਦਾ ਰਿਹਾ ਤਾਂ ਸੰਕਟ ਵੱਧ ਜਾਊਗਾ। ਇਸੇ ਕਰਕੇ ਇਹ ਡਾਲਰ ਦੇ ਕਰਕੇ ਸਾਡਾ ਰੁਪਈਏ ਦੀ ਕੀਮਤ ਬੜਾ ਤੇਜ਼ੀ ਨਾਲ ਘੱਟ ਰਹੀ ਹੈ ਜਿਉਂ ਜਿਉਂ ਅਸੀਂ ਇਹ ਗੱਲ ਕਰ ਰਹੇ ਹਾਂ, ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਇਹਦੇ ਚ ਇਦੋਂ ਪਹਿਲਾਂ ਵੀ ਜਦੋਂ ਭਾਰਤ ਦੇ ਲੋਕ ਇਹ ਗੱਲ ਕਰ ਰਹੇ ਸੀਗੇ ਕਿ ਜਦੋਂ ਅਮਰੀਕਾ ਦੇ ਸਾਹਮਣੇ ਅਸੀਂ ਸਰੈਂਡਰ ਕੀਤਾ ਇੱਕ ਟਾਈਪ ਦਾ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ, ਉਹਨੇ ਕਿਹਾ ਕਿ ਤੁਸੀਂ ਰੂਸ ਤੋਂ ਤੇਲ ਨਹੀਂ ਖਰੀਦੋਗੇ, ਤੁਸੀਂ ਇਰਾਨ ਤੋਂ ਆਹ ਚੀਜ਼ਾਂ ਨਹੀਂ ਖਰੀਦੋਗੇ, ਅਸੀਂ ਬੰਦ ਕਰਤੀਆਂ ਰੂਸ ਸਾਨੂੰ। ਜੇਕਰ ਅਸੀਂ ਇਹ ਗੱਲ ਕਰੀਏ ਕਿ ਜਿਹੜਾ ਕੋਰੋਨਾ ਦਾ ਟਾਈਮ ਸੀ, ਕੋਵਿਡ ਦਾ ਟਾਈਮ ਸੀ, ਉਦੋਂ ਵੀ ਸਾਨੂੰ ਬਹੁਤ ਸਸਤਾ ਮੁਕਾਬਲਤਨ ਤੇਲ ਉਹ ਦਿੰਦਾ ਰਿਹਾ ਔਰ ਜਿਹਦੇ ਨਾਲ ਸਾਡਾ ਗੁਜ਼ਾਰਾ ਕਾਫੀ ਹੱਦ ਤੱਕ ਚੱਲਿਆ, ਤੇ ਹੁਣ ਅਮਰੀਕਾ ਦੇ ਦਬਾਅ ਚ ਆ ਕੇ ਕਦੇ ਮਹੀਨੇ ਦੀ ਮੋਹਲਤ ਮੰਗੀ, ਕਦੇ ਦੂਜੇ ਮਹੀਨੇ ਦੀ ਮੋਹਲਤ ਮੰਗੀ, ਇਸ ਤੋਂ ਬਾਅਦ ਨਹੀਂ ਚੱਲੇ। ਇਹਦੇ ਬੈਕਗਰਾਉਂਡ ਚ ਇਹਦੇ ਵਿੱਚ ਬਣ ਹੈ ਕੀ ਹੈ, ਬੈਕਗਰਾਉਂਡ ਚ ਇਜ਼ਰਾਈਲ ਤੇ ਅਮਰੀਕਾ ਦਾ ਇਰਾਨ ਤੇ ਹਮਲਾ, ਇਰਾਨ ਤੇ ਹਮਲੇ ਦੇ ਵੇਲੇ ਜਿਹੜਾ ਸਾਰਾ ਕੁਝ ਹੋਇਆ, ਜਦੋਂ ਸਾਡੇ ਪ੍ਰਧਾਨ ਮੰਤਰੀ ਹਮਲੇ ਤੋਂ 48 ਘੰਟੇ ਪਹਿਲਾਂ ਇਜ਼ਰਾਈਲ ਦੇ ਵਿੱਚ ਗਏ ਤਾਂ ਇੱਕ ਇਹ ਦਿਖਾਈ ਦਿੱਤਾ ਦੁਨੀਆਂ ਨੂੰ ਕਿ ਅਸੀਂ ਤਾਂ ਇਜ਼ਰਾਈਲ ਦੇ ਨਾਲ ਆ ਸਾਈਨ, ਉਸ ਤੋਂ ਬਾਅਦ ਟਰੰਪ ਸਾਡੀ ਬਾਹ ਮਰੋੜ ਰਿਹਾ ਹਰ ਮਾਮਲੇ ਦੇ ਵਿੱਚ, ਇਹ ਚੀਜ਼ਾਂ ਵਾਪਰਦੀਆਂ ਰਹੀਆਂ। ਪਹਿਲਾਂ ਪਹਿਲਾਂ ਤਾਂ ਸਾਨੂੰ ਇਹੀ ਕਹਿੰਦੇ ਨੇ ਵੀ ਸਾਡੇ ਤਾਂ ਕੰਟਰੋਲ ਚ ਹੈ ਸਭ ਕੁਝ, ਅਸੀਂ ਬਹੁਤ ਸਾਰੇ ਵਸੀਲੇ ਪੈਦਾ ਕਰ ਰਹੇ ਹਾਂ ਇਧਰ ਉਧਰੋਂ, ਕਿਉਂਕਿ ਅਸੀਂ ਤੇਲ ਵੀ, ਐਲ ਪੀ ਜੀ ਗੈਸ ਵੀ, ਬਹੁਤ ਚੀਜ਼ਾਂ, ਹੁਣ ਖਾਦ ਦਾ ਜੇ ਸੰਕਟ ਆਉਣਾ ਹੈ ਕਿਸਾਨਾਂ ਲਈ ਅਗਲੇ 3-4 ਮਹੀਨੇ ਤੋਂ ਬਾਅਦ ਜਿਹੜਾ ਵੱਡਾ ਸੰਕਟ ਆਏਗਾ, ਉਹ ਕਹਿੰਦੇ ਨੇ ਉਹ ਵੀ ਸੰਜਮ ਨਾਲ ਵਰਤੋ। ਹੁਣ ਖਾਦ ਸੰਜਮ ਤੇ ਇਹ ਠੀਕ ਹੈ, ਸੰਜਮ ਤਾਂ ਚਾਹੀਦਾ, ਜਿੰਨੀ ਪ੍ਰਸਕ੍ਰਾਈਬਡ ਹੈ ਉਦੋਂ ਜ਼ਿਆਦਾ ਨਾ ਵਰਤੋ, ਪਰ ਜੇ ਜਿੰਨਾ ਕੁ ਲੋੜ ਹੈ ਉਨਾ ਵੀ ਨਾ ਮਿਲੇਗਾ ਤਾਂ ਇਹਦਾ ਪ੍ਰੋਡਕਸ਼ਨ ਤੇ ਵੀ ਫਰਕ ਪਊਗਾ, ਜੇ ਪ੍ਰੋਡਕਸ਼ਨ ਤੇ ਫਰਕ ਪਊਗਾ ਤਾਂ ਓਵਰਆਲ ਫੂਡ ਸਿਕਿਉਰਿਟੀ ਤੇ ਵੀ ਫਰਕ ਪਊਗਾ, ਤੇ ਇਹਦਾ ਇਹ ਮਲਟੀਪਲ ਇਹਦਾ ਅਸਰ ਪੈਂਦਾ ਉਸ ਸਾਰੇ ਮਾਮਲੇ ਦੇ ਵਿੱਚ। ਇਸੇ ਕਰਕੇ ਹੁਣ ਉਦੋਂ ਬਾਅਦ ਜਦੋਂ ਲਗਾਤਾਰ ਇਹ ਗੱਲ ਚੱਲ ਰਹੀ ਸੀ ਕਿ ਸਟੇਟ ਆਫ ਹਾਰਮੁਜ ਤੇ ਇਰਾਨ ਨੇ ਰੋਕਤਾ ਹੈ, ਉੱਥੇ ਨਹੀਂ ਆਉਣ ਦਿੰਦਾ ਕਿ ਮੈਂ ਉੱਥੋਂ ਹੀ ਆਉਂਦਾ ਹੀ ਆਉਣ ਦਊਂਗਾ, ਜਿਹੜੇ ਅਮਰੀਕਾ ਪਾਬੰਦੀਆਂ ਹਟਾਏ ਬਾਕੀ ਹੈ, ਸਮਝੌਤਾ ਹੋ ਨਹੀਂ ਪਾ ਰਿਹਾ, ਅਮਰੀਕਾ ਆਈਸੋਲੇਟ ਹੋ ਰਿਹਾ, ਯੂਰਪ ਦੇ ਵੱਡੇ ਦੇਸ਼ ਹਟ ਚੁੱਕੇ ਨੇ, ਹੋਰ ਨੇ, ਅੱਜ ਕੱਲ੍ਹ ਟਰੰਪ ਸਾਹਿਬ ਕੱਲ੍ਹ ਦੇ ਇੱਥੇ ਆਏ ਹੋਏ ਨੇ ਚਾਈਨਾ ਦੇ ਵਿੱਚ, ਜਿਹਦੇ ਨਾਲ ਬਿਲਕੁਲ ਕਲਾਮ ਨਹੀਂ, ਜਿਹੜੇ ਨਵੇਂ ਵਰਲਡ ਆਰਡਰ ਦੇ ਵਿੱਚ ਕਹਿੰਦੇ ਨੇ ਚਾਈਨਾ ਉਹਦੀ ਥਾਂ ਲੈਣ ਨੂੰ ਫਿਰਦਾ, ਉੱਥੇ ਵੀ ਆ ਕੇ ਗੱਲਬਾਤ ਕਰਨੀ ਪੈ ਰਹੀ। ਸਾਡੇ ਬਾਰੇ ਬੰਦਿਆਂ ਨੇ ਕੀ ਕੀਤਾ ਹੋਇਆ, ਅਸੀਂ 2019 ਤੋਂ ਪਾਕਿਸਤਾਨ ਦੇ ਨਾਲ ਅਜੇ ਜੰਗ ਦੇ ਵਿੱਚ ਆ, ਸਸਪੈਂਡਡ ਬੋਰਡ ਦੇ ਵਿੱਚ ਹੈ, ਅਜੇ ਉਹ ਬਾਰਡਰ ਵੀ ਬੰਦ ਹੈ ਪੱਛਮੀ ਏਸ਼ੀਆ ਨੂੰ, ਜਿਹੜਾ ਸਾਡਾ ਕੋਈ ਮਾੜਾ ਮੋਟਾ ਸਾਨੂੰ ਫਾਇਦੇ ਹੋਣੇ ਸੀ, ਜਿਹੜੇ ਤੇਲ ਦੇ ਰੂਪ ਚ, ਗੈਸ ਦੇ ਰੂਪ ਦੇ ਵਿੱਚ, ਬਾਕੀ ਵਪਾਰ ਦੇ ਰੂਪ ਦੇ ਵਿੱਚ ਉਹ ਬੰਦ ਨੇ, ਅਸੀਂ ਆਪਣੇ ਬੰਦ ਕਰ ਲੈਂਦੇ ਹਾਂ, ਦੂਜੇ ਪਾਸੇ ਚੱਲੀ ਜਾ ਰਿਹਾ, ਕਿਉਂਕਿ ਇਹਦੇ ਪਿੱਛੇ ਕੋਈ ਹੋਰ ਵੱਡਾ ਕਾਰਨ ਨਹੀਂ, ਇਹਦੇ ਪਿੱਛੇ ਸਿਆਸਤ ਹੈ, ਪਾਕਿਸਤਾਨ ਦੀ ਆਪਣੀ ਸਿਆਸਤ ਹੈ, ਭਾਰਤ ਦੀ ਆਪਣੀ ਸਿਆਸਤ ਹੈ ਕਿ ਮੈਜੋਰਿਟੀ ਨੂੰ ਤੁਸੀਂ ਨਾਲ ਲਾਭਬੰਦ ਕਰਨਾ, ਵੋਟਾਂ ਲੈਣੀਆਂ ਨੇ ਸਾਰੇ ਮਾਮਲੇ ਦੇ ਵਿੱਚ। ਹੁਣ ਜਿਹੜੇ ਇਹ ਸਵਾਲ ਪੈਦਾ ਹੋ ਰਹੇ ਨੇ ਕਿ ਜੇ ਕੋਵਿਡ ਵਰਗੀ ਸਿਚੁਏਸ਼ਨ ਹੁੰਦੀ ਹੈ, ਇਹਦੇ ਨਾਲ ਇੱਕ ਨਵਾਂ ਸੰਕਟ ਜਨਮ ਲੈ ਰਿਹਾ, ਜਿਹੜਾ ਸੰਕਟ ਅਜੇ ਸਾਨੂੰ ਉਨੇ ਰੂਪ ਚ ਦਿਖਾਈ ਨਹੀਂ ਦਿੰਦਾ। ਪਿਛਲੇ 2-3 ਮਹੀਨਿਆਂ ਤੋਂ ਜਿਹੜਾ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਵੱਡਾ ਮਜ਼ਦੂਰ ਹੈ, ਜਿਵੇਂ ਹੁਣ ਕਹਿੰਦੇ ਨੇ ਕਿ ਕਰੋੜਾਂ ਬੰਦਾ ਤਾਂ ਸੋਨੇ ਦੇ ਵਿੱਚ ਲੱਗਿਆ ਹੋਇਆ, ਜਿਹੜਾ ਸੋਨੇ ਦਾ ਬਿਜ਼ਨਸ ਹੈ, ਉਸ ਕੋਈ ਕਰਦਾ ਕੋਈ ਕੁਝ, ਜੇ ਤੁਸੀਂ ਇੱਕ ਤਰੀਕਾ ਇਹ ਅਪਣਾ ਲਿਆ, ਫਿਗਰ ਜਾ ਰਹੀਆਂ ਨੇ ਕਿ ਸੋਨੇ

ਖਰੀਦ ਪਹਿਲਾਂ ਨਾਲੋਂ ਇੰਨੀ ਘੱਟ ਗਈ ਇੰਨੀ ਘੱਟ ਗਈ, ਤਾਂ ਜਿਹੜੇ ਬੰਦੇ ਉਸ ਵਪਾਰ ਚ ਉਹਦੇ ਚ ਲੱਗੇ ਹੋਏ ਨੇ ਧੰਦੇ ਚ, ਉਹਨਾਂ ਚੋਂ ਕਿੰਨੇ ਲੋਕ ਬੇਰੁਜ਼ਗਾਰ ਹੋਣਗੇ। ਔਰ ਦੂਸਰੇ ਤੱਕ ਤਰ੍ਹਾਂ ਜਦੋਂ ਤੁਹਾਡੀ ਗੈਸ ਦਾ ਸੰਕਟ ਆ ਗਿਆ, ਗੈਸ ਦੇ ਸੰਕਟ ਦੇ ਵਿੱਚ ਖਾਸ ਤੌਰ ਤੇ ਕਮਰਸ਼ੀਅਲ ਸਿਲੰਡਰ ਵਧਾ ਤਾ, ਉਹਦੇ ਨਾਲ ਮਹਿੰਗਾਈ ਵੱਧ ਗਈ, ਹਰ ਢਾਬੇ ਵਾਲਾ ਨੀਚੇ ਲਿਖ ਕੇ ਦੇਣ ਲੱਗ ਗਿਆ ਕਿ ਹੁਣ ਰੋਟੀ ਇੰਨੇ ਦੀ ਤੇ ਇੰਨੇ ਦੀ, ਜਿਹੜੇ ਬੰਦੇ ਉਹ ਕਰਦੇ ਸੀ ਉਹ ਮਹਿੰਗਾਈ ਵੱਡੇ ਪੱਧਰ ਦੇ ਉੱਤੇ ਵੱਧ ਗਈ ਹੈ। ਤੇਲ ਦੀ ਮਹਿੰਗਾਈ ਵੱਧ ਰਹੀ ਹੈ ਕਿਉਂਕਿ ਪਿੱਛੇ ਹੀ ਅਜੇ ਹਰਦੀਪ ਪੁਰੀ ਜਿਹੜੇ ਪੈਟਰੋਲੀਅਮ ਮਿਨਿਸਟਰ ਹੈ ਉਹ ਕਹਿੰਦਾ ਅਸੀਂ ਆਪ ਨੁਕਸਾਨ ਝੱਲ ਕੇ ਤੁਹਾਨੂੰ ਤੇਲ ਸਸਤਾ ਦੇ ਰਿਹਾ। ਆਪ ਉਹ ਪਤਾ ਨੀ ਕਿੱਥੋਂ ਆਏ ਨੇ ਦੁਨੀਆ ਦੇ ਵਿੱਚੋਂ, ਲੋਕਾਂ ਦਾ ਪੈਸਾ ਲੋਕ ਲੁੱਟੇ ਨੇ ਪਹਿਲਾਂ ਕਰੋੜਾਂ ਰੁਪਏ ਦੇ ਵਿੱਚ, ਤੁਸੀਂ ਜਿਹੜਾ ਦੁਨੀਆ ਦੇ ਵਿੱਚ ਕੱਚੇ ਮਾਲ ਦੀ ਕੀਮਤ ਬਹੁਤ ਘੱਟ ਗਈ ਸੀ, ਤੁਸੀਂ ਆਪਣੀ ਪਾਲਿਸੀ ਤੇ ਫਰਾਡ ਕਰਕੇ ਉਹਦਾ ਲੋਕਾਂ ਨੂੰ ਬੈਨੀਫਿਟ ਨਹੀਂ ਦਿੱਤਾ ਉਦੋਂ, ਔਰ ਲਗਭਗ 4 ਤੋਂ 5 ਲੱਖ ਕਰੋੜ ਰੁਪਇਆ ਤੁਸੀਂ ਸਾਲਾਨਾ ਕਮਾਉਂਦੇ ਰਹੇ ਹੋ ਲਗਾਤਾਰ ਇਹਦੇ ਤੋਂ। ਹੁਣ ਜੇ ਥੋੜਾ ਜਿਹਾ ਕਰਤਾ ਤਾਂ ਤੁਸੀਂ ਇਹ ਸਗੋਂ ਲੋਕਾਂ ਤੇ ਅਹਿਸਾਨ ਕਰ ਰਹੇ ਹੋ, ਅਸੀਂ ਤਾਂ ਠੀਕ ਹਾਂ ਤੁਸੀਂ ਗਲਤ ਕਰ ਰਹੇ ਹੋ। ਔਰ ਨਾਲ ਉਹ ਕਹਿ ਰਿਹਾ ਵੀ ਕਿੰਨਾ ਕੁ ਚਿਰ, ਰਿਜ਼ਰਵ ਬੈਂਕ ਵੀ ਕਹਿ ਰਹੀ ਹੈ, ਉਹ ਵੀ ਕਹਿ ਰਹੇ ਨੇ ਕਿ ਉਹ ਕਹਿੰਦਾ 1 ਲੱਖ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਜੀ ਕੰਪਨੀਆਂ ਨੂੰ, 1000 ਕਰੋੜ ਰੁਪਏ ਦਾ ਲਗਾਤਾਰ ਡੇਲੀ ਦਾ ਘਾਟਾ ਪੈਣਾ ਸ਼ੁਰੂ ਹੋ ਗਿਆ ਜੀ। ਇਹਦਾ ਮਤਲਬ ਕੀ ਹੈ, ਆਉਣ ਵਾਲੇ ਦਿਨਾਂ ਚ ਤੇਲ ਦੇ ਭਾਅ ਵਧਣਗੇ ਜਦੋਂ ਸਰਕਾਰਾਂ ਇੱਕ ਮਾਹੌਲ ਬਣਾਉਂਦੀਆਂ ਨੇ, ਭਾਵੇਂ ਇੱਕੋ ਦਾ ਬਹੁਤ ਨਾ ਬਣਾਉਣ ਪਹਿਲਾਂ 10% ਕਿੰਨੇ ਪਰਸੈਂਟ ਕਿੰਨੇ ਪਰਸੈਂਟ ਇਹ ਉਧਰ ਨੂੰ ਜਾਏਗਾ ਕੰਮ, ਉਹ ਜਿਹੜੇ ਭਾਅ ਵਧਣਗੇ। ਸੋਨੇ ਤੇ ਚਾਂਦੀ ਦੇ ਉੱਤੇ ਇਹਨਾਂ ਨੇ ਐਕਸਪੋਰਟ ਡਿਊਟੀ ਵਧਾ ਤੀ ਹੈ, ਐਕਸਪੋਰਟ ਡਿਊਟੀ ਵਧਾਉਂਦੇ ਹੋ ਤਾਂ ਕਿ ਇੱਧਰ ਨੇ ਉੱਧਰ ਨਾ ਵੇਚ ਸਕਣ ਜਾਂ ਉੱਧਰ ਨਾ ਜਾ ਸਕੇ ਜਾਂ ਬਾਕੀ ਦੀਆਂ ਚੀਜ਼ਾਂ ਨੇ, ਜਿੰਨੇ ਸਟੈਪ ਲਏ ਜਾ ਰਹੇ ਨੇ ਇਹ ਸਾਰੇ ਕਦਮ ਇਹ ਦਰਸਾਉਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਬੇਹੱਦ ਗਹਿਰਾ ਹੁੰਦਾ ਜਾ ਰਿਹਾ। ਔਰ ਪੰਜਾਬ ਵਰਗੇ ਤੇ ਹੋਰਾਂ ਸੂਬਿਆਂ ਨੂੰ ਵੀ ਸੋਚਣਾ ਚਾਹੀਦਾ, ਇਹ ਡਿਮਾਂਡ ਕਿਉਂ ਨਹੀਂ ਪੈਦਾ ਹੋ ਰਹੀ ਕਿ ਭਾਰਤ ਦੇ ਪ੍ਰਧਾਨ ਮੰਤਰੀ, ਇੱਕ ਗੱਲ ਤਾਂ ਇਹ ਕਲੀਅਰ ਹੈ ਸਾਡੇ ਹੁਕਮਰਾਨ ਨੂੰ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜੇ ਅੱਜ ਉਹ ਕਹਿੰਦੇ ਨੇ ਅਸੀਂ ਆਪਦਾ ਕਾਫਲਾ ਘਟਾ ਦਿੰਦੇ ਹਾਂ ਤੁਸੀਂ ਵੀ ਘਟਾਓ, ਇਹਦਾ ਮਤਲਬ ਸੁਰੱਖਿਆ ਜਿਹੜੀ ਹੈ ਉਹ ਵੱਡਾ ਕਾਰਨ ਨਹੀਂ ਹੈ ਕਾਫਲੇ ਦਾ। ਅਜਾਸੀ ਤੇ ਇੱਕ ਤਾਮਝਾਮ ਹੈ ਵੱਡਾ ਲੋਕਾਂ ਦੇ ਵਿੱਚ, ਇੱਕ ਦਹਿਸ਼ਤ ਪੈਦਾ ਕਰਨੀ ਕਿ ਜਾ ਰਹੇ ਨੇ ਇੰਨੀ ਵੱਡੀ, ਤਾਂ ਸੁਰੱਖਿਆ ਚਾਹੀਦੀ ਹੈ। ਜੇ ਸੰਕਟ ਦੇ ਵਿੱਚ ਤੁਹਾਨੂੰ ਸੁਰੱਖਿਆ ਘਟਾਉਣ ਦੀ ਇਹ ਆ ਗਈ ਕਿ ਕੋਈ ਮਾਰੂਗਾ ਨੀ ਕੋਈ ਕੁਛ ਨੀ ਹੋਏਗਾ ਤਾਂ ਕੀ ਕਰੋਗੇ, ਤੇ ਫਿਰ ਸਾਡੇ ਕੋਲ ਕੀ ਹੈ, ਔਰ ਉਸ ਸਾਰੇ ਮਾਮਲੇ ਦੇ ਵਿੱਚ ਸਾਡੇ ਕੋਲ ਕੀ ਹੈ ਇਸ ਲੈਵਲ ਦੇ ਉੱਤੇ। ਸਾਡਾ ਚੀਫ ਮਿਨਿਸਟਰ ਵੀ ਐਵੇਂ ਫਿਰਦਾ, ਹੁਣ 5 ਰਾਜਾਂ ਦੀਆਂ ਚੋਣਾਂ ਤੁਸੀਂ ਕੱਢ ਲਈਆਂ ਨੇ, ਅਗਲੇ ਜਿਹੜੇ ਰਾਜਾਂ ਦੀਆਂ 27 ਦੀਆਂ ਚੋਣਾਂ ਆ ਰਹੀਆਂ ਨੇ, ਜਿਹ ਚ ਯੂਪੀ ਹੈ ਪੰਜਾਬ ਹੈ ਜਿਹ ਚ ਵੱਡੇ ਵੱਡੇ ਰਾਜ ਨੇ, ਉਹ ਚੋਣਾਂ ਕਿਵੇਂ ਹੋਣਗੀਆਂ ਫਿਰ ਇਸ ਤਰੀਕੇ ਦੇ ਨਾਲ, ਬਿਨਾਂ ਘੱਟ ਪੈਸੇ ਚ ਹੋ ਜਾਣਗੀਆਂ, ਬਾਕੀ ਤਾਮਝਾਮ ਚ ਹੋ ਜਾਣਗੀਆਂ, ਕਿਵੇਂ ਹੋਣਗੀਆਂ, ਕਿਹੜਾ ਤਰੀਕਾ ਹੋਊਗਾ ਉਹਨਾਂ ਚੋਣਾਂ ਦੇ ਵਿੱਚ, ਜਾਂ ਸਾਲ ਅਜੇ ਹੋਰ ਹੌਲੀ ਹੌਲੀ ਕੱਢੋਗੇ ਤੇ ਵੱਡਾ ਬੋਝ ਲੋਕਾਂ ਤੇ ਉਦੋਂ ਬਾਅਦ ਪਾਓਗੇ ਆ ਕੇ ਕਿ ਇਹ ਚੋਣਾਂ ਵੀ ਕੱਢ ਲਓ ਇਹਦੇ ਤੇ ਜਿਵੇਂ ਮਰਜ਼ੀ ਲਿਆਓ। ਇਸ ਕਰਕੇ ਇਹ ਜਿਹੜਾ ਇੱਕ ਸਾਈਕਲ ਹੈ ਜਿਹਨੂੰ ਵੀਸੀਅਸ ਸਾਈਕਲ ਕਹਿੰਦੇ ਨੇ, ਚੱਕਰ ਵਿਊ ਹੈ ਤੇ ਜਿਹਦੇ ਵਿੱਚ ਫਸਦੀ ਜਾ ਰਹੀ ਹੈ ਦੁਨੀਆ, ਅਜੇ ਵੀ ਪ੍ਰਧਾਨ ਮੰਤਰੀ ਇਹ ਨਹੀਂ ਕਰ ਰਹੇ ਕਿ ਇਹਨੂੰ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨੂੰ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਨਾਲ ਬੈਠ ਕੇ ਰਾਏ ਮਸ਼ਵਰਾ ਕਰਨ, ਉਹ ਆਰਡਰ ਕਰਦੇ ਨੇ ਉੱਥੋਂ, ਭਾਵੇਂ ਅਪੀਲ ਹੈ, ਅਪੀਲ ਵੀ ਆਰਡਰ ਵਰਗੀ ਹੁੰਦੀ ਹੈ ਕਿ ਐਵੇਂ ਕਰ ਦਿਓ। ਇੱਕ ਹੁੰਦਾ ਵਿਸ਼ਵਾਸ ਚ ਲੈਣਾ ਕਿ ਜੋ ਮਰਜ਼ੀ ਹੈ ਸਾਡੀਆਂ ਗਲਤੀਆਂ ਰਹੀਆਂ, ਜਿਹੜੀਆਂ ਮਰਜ਼ੀ ਪਿੱਛੇ ਰਹੀਆਂ, ਆਓ ਆਪਾਂ ਹੁਣ ਸਹਿਯੋਗ ਦੀ ਲੋੜ ਹੈ, ਆਪਾਂ ਮਿਲ ਕੇ ਕੰਮ ਕਰੀਏ। ਇਹਦੇ ਤੇ ਆਪੋਜੀਸ਼ਨ ਪੂਰੀ ਤਰ੍ਹਾਂ ਘਿਰ ਰਹੀ ਹੈ ਕਿ ਤੁਹਾਡੀਆਂ ਗਲਤ ਪਾਲਿਸੀ ਜਿਹੜੀਆਂ ਨੇ, ਸਮੇਂ ਸਿਰ ਲੋਕਾਂ ਨੂੰ ਇਨਫੋਰਮ ਨਾ ਕਰਨਾ, ਬਾਕੀ ਚੀਜ਼ਾਂ ਦੀ ਗੱਲ ਨਾ ਕਰਨੇ, ਲੋਕਾਂ ਦੇ ਲਈ ਇਹ ਸੰਕਟ ਪੈਦਾ ਕੀਤਾ ਤੇ ਤੁਸੀਂ ਹੁਣ ਇਹ ਸਾਰਾ ਕੁਝ ਹੀ ਲੋਕਾਂ ਤੇ ਸੁੱਟੋਗੇ, ਆਪਣੀ ਜ਼ਿੰਮੇਵਾਰੀ ਆਪਣੀ ਗਲਤੀ ਮੰਨਣ ਲਈ ਤਿਆਰ ਹੋ। ਔਰ ਉਹ ਜਿਹੜਾ ਰਾਹੁਲ ਗਾਂਧੀ ਕਹਿ ਰਿਹਾ ਬਿਆਨ ਤਾਜ਼ਾ ਜਿਹੜਾ ਉਹਦਾ ਆਇਆ ਹੈ ਕਿ ਸਭ ਚੀਜ਼ਾਂ ਦਾ ਇੱਕੋ ਇੱਕ ਕਾਰਨ ਹੈ ਕਿ ਪ੍ਰਾਈਮ ਮਿਨਿਸਟਰ ਬਤੌਰ ਪ੍ਰਾਈਮ ਮਿਨਿਸਟਰ ਕੰਮ ਹੀ ਨਹੀਂ ਕਰ ਰਹੇ, ਉਹਨੂੰ ਪ੍ਰਾਈਮ ਮਿਨਿਸਟਰ ਦੀ ਤਦਾ ਕੰਮ ਕਿਵੇਂ ਹੁੰਦਾ ਕੀ ਹੁੰਦਾ, ਉਹ ਅਨਫਿਟ ਫਾਰ ਜੋਬ ਨੇ, ਉਹ ਕਹਿੰਦੇ ਵੀ ਇਹ ਮਤਲਬ ਉਹ ਯੋਗ ਨੀ, ਜਿਵੇਂ ਆਪਣੇ ਭਗਵੰਤ ਮਾਨ ਨੂੰ ਬਹੁਤ ਕਹਿ ਦਿੰਦੇ ਨੇ ਕਿ ਭਗਵੰਤ ਮਾਨ ਚੀਫ ਮਿਨਿਸਟਰ ਦੀ ਨਹੀਂ ਕਰਦੇ ਤੇ ਬਾਕੀ ਗੱਲਾਂ ਕਰਦੇ ਨੇ, ਕਿਉਂਕਿ ਬੀਜੇਪੀ ਦੇ ਲੀਡਰ ਦੇ ਤੌਰ ਤੇ ਪ੍ਰਾਈਮ ਮਿਨਿਸਟਰ ਹਮੇਸ਼ਾ ਹੀ ਜ਼ਿਆਦਾ ਵਿਚਰਦੇ ਨੇ। ਜਦੋਂ 5 ਰਾਜਾਂ ਦੀਆਂ ਚੋਣਾਂ ਸੀ, ਜਦੋਂ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਆਇਆ ਸੀ ਔਰਤਾਂ ਵਾਲਾ, ਉਦੋਂ ਕੌਮ ਦੇ ਨਾਂ ਨੇਸ਼ਨ ਦੇ ਨਾਂ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਕੀ ਕੀਤਾ ਸੀ, ਨੇਸ਼ਨ ਨੂੰ ਨੀ ਸੰਬੋਧਨ ਕੀਤਾ, ਬੀਜੇਪੀ ਦੇ ਵੋਟ ਵਾਸਤੇ ਸੰਬੋਧਨ ਕੀਤਾ ਕਿ ਲੋਕ ਤੁਹਾਨੂੰ ਵੋਟ ਨਹੀਂ ਪਾਉਣਗੇ, ਆਹ ਨਹੀਂ ਕਰਨਗੇ। ਇਹਦਾ ਬਹੁਤ ਚਰਚਾ ਹੋਈ ਦੁਨੀਆ ਦੇ ਵਿੱਚ ਕਿ ਕੋਈ ਪ੍ਰਾਈਮ ਮਿਨਿਸਟਰ ਇਸ ਤਰ੍ਹਾਂ ਕਦੇ ਸੰਬੋਧਨ ਕਰਦਾ, ਕਦੇ ਨਹੀਂ ਹੋਇਆ ਇਸ ਦੇ ਵਿੱਚ। ਇਹ ਜਿਹੜੇ ਕਹਿੰਦੇ ਨਾ

0: ਹਿਸਟਰੀ ਚ ਕਦੇ ਨੀ ਹੋਏ ਆ। ਉਹ ਚਾਹੇ ਪ੍ਰਧਾਨ ਮੰਤਰੀ ਹੋਣ ਚਾਹੇ ਸਾਡੇ ਚੀਫ ਮਿਨਿਸਟਰ ਹੋਣ, ਇਹ ਕਈ ਬਹੁਤ ਬੜੇ ਇਹੋ ਜਿਹੀਆਂ ਗੱਲਾਂ ਵੀ ਕਰ ਜਾਂਦੇ ਜਿਹੜੀਆਂ ਅਣਹੋਣੀਆਂ ਹੁੰਦੀਆਂ ਨੇ, ਮਤਲਬ ਜਿਹੜੀਆਂ ਨੈਗੇਟਿਵ ਇੰਪੈਕਟ ਪਾਉਣ ਵਾਲੀਆਂ ਅਣਹੋਣੀਆਂ ਹੁੰਦੀਆਂ ਨੇ। ਦੂਜੀ ਤਾਂ ਕੋਈ ਹੋ ਜਾਏ ਤਾਂ ਕੋਈ ਗੱਲ ਨੀ, ਜਿਹੜੀ ਪਾਜ਼ਿਟਿਵ ਜਿਹੜੀਆਂ ਹੁਣ ਹੋ ਗਏ। ਇਸ ਲਈ ਬਹੁਤ ਸੰਕਟ ਦੇ ਨਾਲ ਅਗਲੇ ਦਿਨਾਂ ਚ ਲੋਕਾਂ ਨੂੰ ਇਹ ਰਾਬਤੇ ਕਰਨੇ ਪੈਣਗੇ। ਲੋਕਾਂ ਦੇ ਲੱਖਾਂ ਧੀਆਂ ਪੁੱਤ ਕਰੋੜਾਂ ਬੰਦੇ ਅੱਜ ਕੱਲ੍ਹ ਪੰਜਾਬੀ ਵੀ ਵੱਖ ਵੱਖ ਨੇ, ਦੇਸ਼ ਦੁਨੀਆਂ ਦੇ ਵਿੱਚ ਰਹਿੰਦੇ। ਜੇ ਟਰੈਵਲ ਦਾ ਉੱਥੇ ਫਰਕ ਪੈ ਰਿਹਾ, ਏਅਰਲਾਈਨਾਂ ਦੇ ਜਹਾਜ਼ ਨੀ ਉੱਡਣਗੇ, ਔਰ ਸਾਨੂੰ ਸਾਰੇ ਦੁਨੀਆਂ ਦੇ ਵਿੱਚ ਇਹ ਹੋਏਗਾ। ਪਰ ਕਰੋਨਾ ਵੇਲੇ ਵੀ ਕਹਿੰਦੇ ਲੋਕਾਂ ਦੀਆਂ ਜਿਹੜੀਆਂ ਸਾਦੀਆਂ ਤੋਂ ਲੈ ਕੇ ਬਹੁਤ ਫੰਕਸ਼ਨ ਡਿਲੇ ਹੋਏ, ਬੜੀਆਂ ਚੀਜ਼ਾਂ ਹੋਈਆਂ, ਕਿੱਧਰ ਨੂੰ ਜਾਣਾ ਪਏਗਾ। ਤੇ ਮਜ਼ਦੂਰਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮਹਾਨ ਜਾਂ ਉਹਨਾਂ ਦੀਆਂ ਹੜਤਾਲਾਂ ਕੀ ਮਤਲਬ ਕੋਵਿਡ ਵਾਂਗ ਹੀ ਦੇਖਣ ਤੋਂ ਮਿਲਣਗੀਆਂ, ਇਹ ਬਹੁਤ ਬੜਾ ਸਵਾਲ।
1: ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਇਹ ਵੱਡਾ ਪਹਿਲੂ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਅਜੇ ਤੱਕ ਆਪਣੀ ਵਿਦੇਸ਼ ਨੀਤੀ ਨੂੰ ਲੈ ਕੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ, ਜਿੱਦਾਂ ਦੀ ਇਰਾਨ ਤੇ ਅਮਰੀਕਾ ਵਾਲਾ ਮਾਮਲਾ ਸਾਡੇ ਸਾਹਮਣੇ ਹੈ, ਜਾਂ ਸੂਬਿਆਂ ਨਾਲ ਵੀ ਕੋਈ ਰਾਬਤਾ ਨਹੀਂ ਜਿਵੇਂ ਹੈ, ਜਾਂ ਹੁਣ ਵੀ ਇਸ ਸਥਿਤੀ ਦੇ ਵਿੱਚ ਕੋਈ ਵੱਡੇ ਪੱਧਰ ਦੀਆਂ ਬੈਠਕਾਂ, ਕੈਬਨਿਟ ਦੀਆਂ ਬੈਠਕਾਂ, ਅਧਿਕਾਰੀਆਂ ਨਾਲ ਬੈਠਕਾਂ, ਵਿਰੋਧੀ ਦਲਾਂ ਨਾਲ ਬੈਠਕਾਂ ਕਿਤੇ ਕੋਈ ਨਜ਼ਰ ਨਹੀਂ ਆਉਂਦਾ। ਸੋ ਇਸ ਲਈ ਇਹ ਸਾਰਾ ਕੁਛ ਆਪ ਹੀ ਤੈਅ ਕੀਤਾ ਜਾ ਰਿਹਾ, ਜਾਂ ਸਾਨੂੰ ਇਸ ਪਾਸੇ ਧੱਕਿਆ ਜਾ ਰਿਹਾ, ਇਹ ਸਾਰਾ ਵਰਤਾਰਾ। ਜੇ ਪੰਜ ਸੂਬਿਆਂ ਦੀਆਂ ਚੋਣਾਂ ਸਮੇਂ ਸਾਰਾ ਕੁਛ ਹੋ ਸਕਦਾ, ਰੈਲੀਆਂ ਸਾਰਾ ਕੁਛ, ਉਹ 21 ਸੂਬਿਆਂ ਦੀ ਪੁਲਿਸ ਕਹਿੰਦਾ ਸੀ ਰਾਘਵ ਚੱਡਾ, ਤਾਂ ਇਹਦਾ ਮਤਲਬ ਕਿ 21 ਸੂਬਿਆਂ ਦੀ ਲੀਡਰਸ਼ਿਪ ਤੁਸੀਂ ਉੱਥੇ ਬਿਠਾਈ ਸੀ, ਤੇ ਫਿਰ ਹੁਣ ਪੰਜਾਬ ਦੀਆਂ ਚੋਣਾਂ ਵੀ ਆਉਣੀਆਂ, ਯੂਪੀ ਦੀਆਂ ਚੋਣਾਂ ਵੀ ਆਉਣੀਆਂ, ਕੀ ਉਸ ਸਮੇਂ ਲਈ ਉੱਥੇ ਲਈ ਠੀਕ ਹੋਏਗਾ, ਬਾਕੀ ਮੁਲਕ ਲਈ ਪਾਬੰਦੀਆਂ ਹੋਣਗੀਆਂ, ਇਹ ਪਾਬੰਦੀਆਂ ਕੀ ਰਾਜਨੀਤਿਕ ਤੌਰ ਦੇ ਉੱਤੇ ਚੁਣੌਤੀ ਬਣਗੀਆਂ ਇਸੇ ਪਾਰਟੀ ਦੀ, ਜਾਂ ਸਥਿਤੀ ਐਡੀ ਗੰਭੀਰ ਹੋ ਗਈ ਹੈ ਕਿ ਹੁਣ ਹੱਥੋਂ ਨਿਕਲ ਰਹੀ ਹੈ, ਤੇ ਹੁਣ ਤੁਸੀਂ ਰੋਕਾਂ ਲਾ ਰਹੇ ਹੋ, ਕਿਵੇਂ ਲਈਏ ਇਹਨੂੰ?
2: ਦੇਖੋ ਪਹਿਲੀ ਗੱਲ ਤਾਂ ਤੁਸੀਂ ਆਪਾਂ ਹਜੇ ਵੀ ਉਮੀਦ ਕਰਦੇ ਹਾਂ ਵੀ ਇਹ ਡੈਮੋਕਰੇਸੀ ਆ ਤੇ ਆਪੋਜੀਸ਼ਨ ਨੂੰ ਸੱਦਣਾ ਚਾਹੀਦਾ, ਤੇ ਕਿਉਂਕਿ 12 ਸਾਲਾਂ ਦਾ ਜਿਹੜੀ ਹਿਸਟਰੀ ਆ ਉਹਦੇ ਚ ਇਹ ਹੈ ਵੀ ਆਪੋਜੀਸ਼ਨ ਕੱਲੀ ਕਾਂਗਰਸ ਮੁਕਤ ਨਹੀਂ ਸੀ ਕੰਟਰੀ ਕਰਨਾ, ਉਹਨਾਂ ਨੇ ਆਪੋਜੀਸ਼ਨ ਮੁਕਤ ਕੰਟਰੀ ਕਰਨਾ, ਉਸ ਕਰਕੇ ਵੀ ਉਹ ਤਾਂ ਬਿਲਕੁਲ ਹੀ ਉਸਨੂੰ ਰਿਕੋਗਨਾਈਜ਼ ਨਹੀਂ ਕਰਦੇ ਤਾਂ ਕਿ ਮੁਕਤ ਕਰਨਾ। ਬਲਕਿ ਇਹ ਬੇਸਿਕਲੀ ਤਾਂ ਜਿਹੜੀ ਇਲੈਕਟੋਰਲ ਆਟੋਕ੍ਰੇਸੀ ਹੈ ਉਹ ਸਾਰਾ ਹੈ, ਤੇ ਉਹ ਇੱਕ ਵੱਡਾ ਪ੍ਰੋਜੈਕਟ ਲੈ ਕੇ ਚੱਲੇ ਆ ਤੇ ਉਸੇ ਤੇ ਬੜੇ ਸਿਸਟਮੈਟਿਕਲੀ ਕੰਮ ਕਰ ਰਹੇ ਆ, ਤੇ ਇਹਨੂੰ ਸਾਊਥ ਆਉਂਦਾ ਜਾਂ ਨਹੀਂ ਆਉਂਦਾ ਪਰ ਵੱਡਾ ਬੇਸ ਇੱਥੇ ਨੌਰਥ ਤੋਂ ਬਣ ਜਾਏਗਾ, ਤੇ ਇਹਨਾਂ ਦਾ ਉਸ ਲੈਵਲ ਤੇ ਇਹਨਾਂ ਦਾ ਪ੍ਰੋਜੈਕਟ ਕੰਮ ਕਰ ਰਿਹਾ। ਤੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਵੀ ਪਹਿਲੇ 5-4 ਸਾਲਾਂ ਵਿੱਚ ਪਹਿਲੀ ਇਲੈਕਸ਼ਨ ਤੱਕ ਮੈਜੋਰਿਟੇਰੀਅਨ ਜਿਹੜਾ ਰੂਲ ਸੀ ਉਹ ਤਾਂ ਸਥਾਪਿਤ ਹੋ ਗਿਆ ਸੀਗਾ, ਜਿਹੜਾ ਡੈਮੋਕਰੇਸੀ ਦਾ ਨਿਖੇਧ ਹੁੰਦਾ ਹੈਗਾ ਉਹ ਉਹਨੂੰ ਖਤਮ ਕਰਦਾ। ਉਦੋਂ ਪਿੱਛੋਂ ਹੁਣ ਦੂਜਾ ਸ਼ੁਰੂ ਹੋ ਗਿਆ ਸਾਰਾ ਕੁਛ, ਉਹ ਅਗਲੀ ਜਿਹੜੀ ਉਹਦੀ ਕੜੀ ਹੈ, ਅਗਲਾ ਸਟੈਪ ਹੈ ਉਹ ਸ਼ੁਰੂ ਹੈ ਇਹ ਕੰਸੋਲੀਡੇਟ ਕਰਨ ਦਾ। ਇਸ ਕਰਕੇ ਇਹ ਹੁਣ ਸਮਝੋ ਵੀ ਆਪੋਜੀਸ਼ਨ ਨੂੰ ਬੁਲਾਏਗਾ ਹੀ ਨਹੀਂ ਕਦੇ ਕਿਸੇ ਚੀਜ਼ ਦਾ। ਹੁਣ ਕੱਲ ਹੀ ਉਹ ਆਪਣੇ ਰਾਹੁਲ ਗਾਂਧੀ ਨੇ ਕਿਹਾ ਵੀ ਮੈਨੂੰ ਰਬੜ ਸਟੈਂਪ ਦੇ ਲੈਵਲ ਤੇ ਤੁਸੀਂ ਵਰਤਦੇ ਹੋ ਤਾਂ ਸਾਰਾ ਵੱਡਾ ਪ੍ਰੋਟੈਸਟ ਸਭ ਦੇ ਸਾਹਮਣੇ ਹੈ। ਅੱਛਾ ਹੁਣ ਹੈਗਾ ਦੂਸਰਾ ਪ੍ਰੋਸੈਸ ਵੀ ਅਸੀਂ ਕਿੰਨੇ ਕ੍ਰਾਈਸਿਸ ਚ ਜਾ ਰਹੇ ਹਾਂ, ਡੂੰਘੇ ਕ੍ਰਾਈਸਿਸ ਚ। ਉਹ ਡੂੰਘੇ ਕ੍ਰਾਈਸਿਸ ਚ ਅਸੀਂ ਇੰਨੇ ਚ ਜਾ ਰਹੇ ਹਾਂ ਵੀ ਤੁਸੀਂ ਸੋਚ ਹੀ ਨਹੀਂ ਸਕਦੇ। ਕੋਵਿਡ ਵੇਲੇ ਸਾਡੇ ਕੋਲੇ ਐਨਰਜੀ ਕ੍ਰਾਈਸਿਸ ਨਹੀਂ ਸੀਗਾ, ਐਨਰਜੀ ਦਾ ਫਲੋ ਸਾਡਾ ਕੋਈ ਉਹਦੀ ਕੋਈ ਵੱਡੀ ਪ੍ਰੋਬਲਮ ਨਹੀਂ ਸੀ। ਇਸ ਕਰਕੇ ਅਸੀਂ ਕੋਵਿਡ ਦੇ ਦਿਨਾਂ ਵਿੱਚ ਵੀ ਉਸਨੂੰ ਅਸੀਂ ਕ੍ਰੋਸ ਓਵਰ ਕਰ ਗਏ ਸਾਰੀ ਗੱਲ ਨੂੰ, ਕੋਵਿਡ ਦੇ ਕ੍ਰਾਈਸਿਸ ਨੂੰ ਵੀ ਸਾਰਾ ਕੁਛ। ਉਦੋਂ ਅਸੀਂ ਸਡਨਲੀ ਲੋਕਡਾਊਨ ਵੀ ਚੱਲ ਗਏ, ਸਾਰਾ ਕੁਛ ਚੱਲ ਗਏ ਅਸੀਂ, ਤੇ ਹੁਣ ਬੜਾ ਮੁਸ਼ਕਲ ਹੋ ਜਾਊਗਾ ਕਿਉਂਕਿ ਹੁਣ ਤਾਂ ਸਾਡੇ ਕੋਲੇ ਕ੍ਰਾਈਸਿਸ, ਐਨਰਜੀ ਕ੍ਰਾਈਸਿਸ ਹੈ ਨਾ। ਐਨਰਜੀ ਸਿਕਿਉਰਿਟੀ ਤਾਂ ਕੀਤੀ ਨੀ ਕਿਤੇ ਵੀ, ਕੋਈ ਤੇਲ ਦੀ ਐਕਸਪਲੋਰੇਸ਼ਨ ਨੀ ਹੋਈ ਸਾਡੇ ਇੱਥੇ, ਕੋਈ ਸਾਡੇ ਵਧਾਇਆ ਨੀ ਗਿਆ, ਸਾਡੀ ਇੰਪੋਰਟ ਤੇ ਕੋਈ ਜਿਹੜਾ ਡਿਪੈਂਡੈਂਸ ਉਹ ਘਟੀ ਨੀ ਵਧੀ ਹੈ। ਸਾਡੀਆਂ ਜਿਹੜੀਆਂ ਰਿਫਾਈਨਰੀਆਂ ਉਹ ਸਾਰੀਆਂ ਇੱਕ ਉਸ ਓਰੀਐਂਟੇਸ਼ਨ ਨਾਲ ਲੱਗੀਆਂ ਵੀ ਇਹਨਾਂ ਨੇ ਐਕਸਪੋਰਟ ਕਰਨਾ, 30% ਜਿਹੜਾ ਆਇਲ ਹੈ ਉਹ ਐਕਸਪੋਰਟ ਕਰਦੀਆਂ। ਉਹਨਾਂ ਦੇ ਐਕਸਪੋਰਟ ਦੇ ਵਿੱਚੋਂ ਕੰਪੋਨੈਂਟ ਫਿਰ ਇਹ ਹੈ ਵੀ ਉਹਨਾਂ ਨੂੰ ਜ਼ਿਆਦਾ ਮੁਨਾਫਾ ਮਿਲਦਾ ਤਾਂ ਜਿਹੜਾ ਐਵੀਏਸ਼ਨ ਫਿਊਲ ਹੈ ਉਹ ਕਰਦੀਆਂ ਜਹਾਜ਼ਾਂ ਵਾਲਾ। ਤਾਂ ਉਹ ਇਹ ਸਾਰਾ ਕੁਛ ਉਹਨਾਂ ਨੇ ਸਾਰਾ ਕੁਛ ਕੀਤਾ, ਅਸੀਂ ਕੋਈ ਰਿਸੋਰਸ ਨਹੀਂ ਬਣਾਏ। ਦੂਜਾ ਗੱਲ ਜਿਹੜਾ 28 ਫਰਵਰੀ ਤੋਂ ਇਹ ਵਾਰ ਲੱਗਿਆ ਜਿਹੜਾ ਲੱਗਿਆ ਉਦੋਂ ਪਿੱਛੋਂ ਅੱਜ ਤੱਕ ਗਿਣ ਲਓ ਇਹਨਾਂ ਨੇ ਕੋਈ ਸਟੈਪ ਨਹੀਂ ਚੱਕਿਆ ਕਿਸੇ ਵੀ ਲੈਵਲ ਤੇ ਐਨਰਜੀ ਦੀ ਸਿਕਿਉਰਿਟੀ ਖਾਤਰ, ਐਨਰਜੀ ਸੇਵ ਕਰਨ ਦੀ ਖਾਤਰ। 82 ਕੰਟਰੀਆਂ ਨੇ ਜਦੋਂ ਯੁੱਧ ਲੱਗਿਆ ਸੀਗਾ ਉਹਦੇ ਬਾਰੇ ਵੀ 82 ਕੰਟਰੀਆਂ ਨੇ ਆਲਟਰਨੇਟ ਅਰੇਂਜਮੈਂਟ ਸ਼ੁਰੂ ਕਰਤੇ ਸੀ ਸਭ ਨੇ, ਓਪਨਲੀ ਵਰਲਡ ਦੇ ਵਿੱਚ ਹੈਗਾ। ਇੱਥੋਂ ਤੱਕ ਪਾਕਿਸਤਾਨ ਨੇ ਰਾਸ਼ਨਿੰਗ ਕਰਤੀ ਸੀਗੀ ਸਾਰੀ ਉਹਨਾਂ

0: ਜੀ ਨਾਲੇ ਹਾਲਾਂਕਿ ਉਹ ਬਚੋਲਗੀ ਕਰਦਾ ਸਾਰੀ ਲੜਾਈ ਦੀ ਕਰ ਰਿਹਾ ਉਹਨਾਂ ਨੇ ਰਾਸ਼ਨਿੰਗ ਕਰਤੀ ਸੀ ਉਦੋਂ ਹੀ ਸਾਰਾ ਕੁਛ ਕੀਤਾ ਸੀ ਸਾਰਾ ਲੋਕਾਂ ਨੂੰ ਇੰਡੀਕੇਸ਼ਨ ਮਿਲ ਗਿਆ ਸੀ ਸਾਰੇ ਕੁਛ ਦਾ ਤੇਲ ਦਾ ਬਚਾਅ ਤੇ ਇਹ ਹੁਣ ਸਡਨਲੀ ਸਾਡੇ ਤੇ ਆਉਣਾ ਹੈਗਾ ਸਡਨਲੀ ਇੰਨਾ ਜ਼ਿਆਦਾ ਆਉਣਾ ਵੀ ਕਿਸੇ ਚੀਜ਼ ਚ ਚੇਂਜ ਨਹੀਂ ਕੀਤੀ ਤੁਸੀਂ ਹੁਣ ਦੇਖੋ ਵੀ ਇਰਾਨ ਤਾਂ ਅੜ ਗਿਆ 9 ਕਰੋੜ ਪਾਪੂਲੇਸ਼ਨ ਦਾ ਦੇਸ਼ ਹੈ ਅੱਧੀ ਅੱਧੀ ਕਿਤੇ ਟੈਰੀਟੋਰੀਅਲ ਪੰਜਾਬ ਇੰਡੀਆ ਤੋਂ ਅੱਧਾ ਵੀ ਨਹੀਂ ਹੈ ਅੱਧੇ ਕਿਤੇ ਆਸ ਪਾਸ ਜੇ ਹੈ ਤੇ ਫੇਰ ਵੀ ਤੁਸੀਂ ਐਡੀ ਛੋਟੀ ਪਾਪੂਲੇਸ਼ਨ ਦਾ ਕੰਟਰੀ ਦਾ ਮੁਕਾਬਲਾ ਕਰ ਰਿਹਾ ਵੱਡੀ ਪਾਵਰ ਨਾਲ ਸੁਪਰ ਪਾਵਰ ਨਾਲ ਤੇ ਤੁਸੀਂ ਜਿਹੜੀ ਸੁਪਰ ਪਾਵਰ ਦੇ ਥੱਲੇ ਲੱਗੇ ਹੋ ਇਹ ਸਮਝ ਨਹੀਂ ਆਉਂਦੀ ਵੀ ਇਹ ਗੱਲ ਕੀ ਬਣ ਰਹੀ ਹੈ ਤੇ ਤੁਸੀਂ ਕੋਈ ਹੁਣੇ ਲੇਟੈਸਟ ਹੀ ਥੋੜਾ ਦਿਨ ਪਹਿਲਾਂ ਜਾਂ ਪਿਛਲੇ ਹਫ਼ਤੇ ਜਿਹੜਾ ਰਸ਼ੀਆ ਦਾ ਆਫਰ ਆਈ ਹੈ ਤੁਸੀਂ ਉਹ ਠੁਕਰਾ ਦਿੱਤੀ ਤੇਲ ਦੀ ਤੁਸੀਂ ਲਈ ਨੀ ਜਾਓ ਉਹਨਾਂ ਦੇ ਥੱਲੇ ਨਹੀਂ ਤੁਸੀਂ ਸਾਰੇ ਹਜੇ ਨਿਕਲ ਹੀ ਨਹੀਂ ਸਕੇ ਸਾਰੀ ਗੱਲ ਤੋਂ ਇਜ਼ਰਾਈਲ ਤੇ ਇਹਦੇ ਨੈਕਸਸ ਚੋਂ ਤੇ ਫੇਰ ਤੁਸੀਂ ਇੱਥੇ ਕੰਮ ਕਿਵੇਂ ਕੀਤਾ ਸਾਰਾ ਕੁਛ ਤੁਸੀਂ ਵੇਖੋ ਵੀ ਆਇਲ ਹੁਣ ਜਿਹੜਾ ਪਹਿਲਾਂ ਵੀ ਪਿੰਡਾਂ 'ਚ ਤਾਂ ਬਹੁਤ ਹੀ ਬੁਰਾ ਹਾਲ ਹੋਊ ਤੇ ਲੇਬਰ ਤਾਂ ਭੱਜੂ ਇੱਥੋਂ ਸਾਰਾ ਕੁਛ ਹੋਊਗਾ ਉਹਨਾਂ ਦਾ ਰੋਟੀ ਤੇ ਚਾਹ ਦਾ ਸਵਾਲ ਹੈ ਸਾਰਾ ਕੁਛ ਚਾਹ ਪਾਣੀ ਦਾ ਵੀ ਹੈ ਅੱਛਾ ਇੱਥੋਂ ਤੱਕ ਹੈ ਵੀ ਇਹਨਾਂ ਨੇ ਆਟੋ ਇੰਡਸਟਰੀ ਨੂੰ ਐਂ ਵਧਾਇਆ ਜਿਹੜੀ ਤੇਲ ਇੰਨਾ ਖਾਂਦੀ ਹੈ ਸਾਰੀ ਸਿਕਿਉਰਟੀ ਆਟੋ ਇੰਡਸਟਰੀ ਦੇ ਜਿਵੇਂ ਅਮਰੀਕਾ 'ਚ ਆਟੋ ਇੰਡਸਟਰੀ ਹੈ ਤੇ ਉਹਨਾਂ ਨੇ ਪਬਲਿਕ ਸੈਕਟਰ ਜਾਂ ਪਬਲਿਕ ਟਰਾਂਸਪੋਰਟ ਆਲਮੋਸਟ ਖਾਤਮਾ ਵੱਡੇ ਬਹੁਤੇ ਸ਼ਹਿਰਾਂ 'ਚ ਉਹਨਾਂ ਦੇ ਪਬਲਿਕ ਟਰਾਂਸਪੋਰਟ ਹੈ ਨਹੀਂ ਉਸੇ ਪੈਟਰਨ ਤੇ ਇਹਨਾਂ ਨੇ ਫਲਾਈਓਵਰ ਸੜਕਾਂ ਸਾਰੀਆਂ ਵੱਡੀਆਂ ਵੱਡੀਆਂ ਤੇ ਆਹ ਜਿਹੜੀ ਆ ਮਾਲਾ ਜਿਹੜੀ ਰੋਡ ਮਾਲਾ ਕੀ ਨਾਂ ਰੱਖਿਆ ਇਹਨਾਂ ਨੇ ਸਾਰਾ ਦੇਸ਼
1: ਭਾਰਤ ਮਾਲਾ ਪ੍ਰੋਜੈਕਟ
0: ਭਾਰਤ ਮਾਲਾ ਜਿਹੜਾ ਉਹ ਸਾਰੇ ਕੱਢਤੇ ਫਿਰ ਉਹਦੇ ਲਈ ਇਹ ਆਟੋਮੋਬਾਈਲ ਇੰਡਸਟਰੀ ਦੇ ਕੰਮ ਕੀਤਾ ਫਿਰ ਆਟੋਮੋਬਾਈਲ ਇੰਡਸਟਰੀ ਵਿੱਚ ਉਹ ਮਸ਼ੀਨਾਂ ਸਾਨੂੰ ਭੁਲੇਖਾ ਲੱਗਦਾ ਵੀ ਅਸੀਂ ਇੱਥੇ ਸਾਡੇ ਅਸੀਂ ਸਾਡੇ ਅਸੀਂ ਤਿਆਰ ਕਰ ਰਹੇ ਹਾਂ ਆਟੋਮੋਬਾਈਲ ਇੱਕ ਕਾਰ ਦੇ ਜਿਹੜੇ ਬਹੁਤੇ ਪਾਰਟ ਹੈ ਉਹ ਇੰਪੋਰਟ ਕਰ ਰਹੇ ਹਾਂ ਅਸੀਂ ਡਾਲਰਾਂ ਦੇ ਬੇਸਿਸ ਤੇ ਇੰਪੋਰਟ ਹੋ ਰਿਹਾ ਬਾਰੇ ਇੱਥੇ ਨੀ ਇੱਥੇ ਤਾਂ ਕੋਈ ਉਹਦਾ ਤੁਸੀਂ ਬਾਹਰਲਾ ਹਿੱਸਾ ਜਿਹਾ ਬਣਾ ਤਾ ਤੇ ਕੋਈ ਹੋਰ ਟਾਇਰ ਬਣਾ ਤੇ ਤੇ ਕੋਈ ਹੋਰ ਨਿੱਕਾ ਮੋਟਾ ਕੋਈ ਰਿਮ ਰੁਮ ਬਣਾ ਤੇ ਛੋਟੇ ਕੰਮ ਸਾਰੇ ਜਿਹੜੇ ਛੱਡ ਜਿਹੜੇ ਉਹਨਾਂ ਦੇ ਬਦਲ ਕੇ ਵੀ ਦੂਜੇ ਕੰਪੋਨੈਂਟ ਆ ਇੰਜਣਾਂ ਦੇ ਉਹ ਸਾਰੇ ਬਾਹਰੋਂ ਆ ਰਹੇ ਆ ਹੋਰ ਵੀ ਸਾਰਾ ਕੁਛ ਇਹ ਵੀ ਬਹੁਤ ਵੱਡਾ ਸਵਾਲ ਹੈ ਹੁਣ ਸਾਡਾ ਇਹ ਆ ਵੀ ਜਦੋਂ ਐਨਰਜੀ ਸਾਡੀ ਸਿਕਿਉਰਿਟੀ ਨਹੀਂ ਰਹੀ ਐਨਰਜੀ ਖਤਮ ਹੋਈ ਹੈ ਐਨਰਜੀ ਦੇ ਨਾਲ ਨਾਲ ਸਾਡੀ ਕੰਜਮਪਸ਼ਨ ਵੀ ਘੱਟ ਗਈ ਕੰਜਮਪਸ਼ਨ ਦੇ ਨਾਲ ਨਾਲ ਸਾਡੀ ਉਹ ਜਿਹੜੀ ਪ੍ਰੋਡਕਸ਼ਨ ਨਹੀਂ ਹੋ ਰਹੀ ਐਨਰਜੀ ਨਾਲ ਕਰਕੇ ਉੱਧਰ ਵੀ ਘੱਟ ਗਈ ਇੰਪਲਾਇਮੈਂਟ ਵੀ ਗਈ ਲੋਕਾਂ ਕੋਲ ਅਸੀਂ ਇੰਨੇ ਪਾਪੂਲੇਸ਼ਨ ਨੂੰ ਰੋਕਾਂਗੇ ਕਿੱਥੇ ਸਾਰੇ ਜਿਹੜੇ ਇਸ ਕਿਸਮ ਦੇ ਕਿਉਂਕਿ ਤੁਸੀਂ ਪ੍ਰੋਡਕਸ਼ਨ ਕਾਰਖਾਨੇ ਬੰਦ ਹੋ ਜਾਣਗੇ ਤੇ ਤੁਸੀਂ ਜਾਣਗੇ ਲੋਕ ਕਿੱਥੇ ਰੋਟੀ ਕਿੱਥੋਂ ਖਾਣਗੇ ਸਾਰੇ ਇਹ ਬਹੁਤ ਹੀ ਵੱਡੀ ਸਮੱਸਿਆ ਜਿਹੜੀ ਕਿ ਜਿਸ ਤਰੀਕੇ ਦਾ ਐਕਸੋਡਸ ਹੋਇਆ ਸੀ ਲੋਕ ਭੱਜੇ ਸੀ ਕਿਹੜਾ ਕੋਵਿਡ ਦੇ ਦਿਨਾਂ ਚ ਨੰਗੇ ਪੈਰੀ ਸੜਕਾਂ ਤੇ ਤੁਰੇ ਸੀਗੇ ਸਾਰੇ ਉਸੇ ਕਿਸਮ ਦੇ ਲੋਕ ਭੱਜਣਗੇ ਇੱਥੋਂ ਸਾਰੇ ਭੱਜ ਵੀ ਰਹੇ ਆ ਕਈ ਤਾਂ ਖਾਲੀ ਹੋ ਗਿਆ ਸਾਰਾ ਬਹੁਤ ਥਾਵਾਂ ਤੇ ਹੋਇਆ ਤੇ ਪਿੰਡਾਂ ਚ ਲੋਕਾਂ ਨੂੰ ਐਂ ਹੁੰਦਾ ਵੀ ਚਲੋ ਜੰਗਲ ਬੂਟ ਤੇ ਹੋਰ ਸਾਰਾ ਹੈਗਾ ਜੋ ਕਿਸੇ ਏਰੀਏ ਚ ਅਗਲੇ ਲੱਕੜੀ ਲੁਕੜੀ ਦਾ ਇੰਤਜ਼ਾਮ ਤਾਂ ਕਰ ਲੈਣਗੇ ਸਵਾਲ ਇਹ ਆ ਵੀ ਯਾਦ ਰੱਖਣਾ ਚਾਹੀਦਾ 43 ਦਾ ਜਿਹੜਾ ਬੰਗਾਲ ਦਾ ਆਇਆ ਸੀ ਫੈਮਨ ਜਿਹੜਾ ਅਕਾਲ ਆਇਆ ਸੀ ਉਹਦੇ ਵਿੱਚ ਮਤਲਬ ਕਿ 30,00,000-3 ਮਿਲੀਅਨ ਦੇ ਲੋਕ ਤੇ ਮਰੇ ਮਰੇ ਕਿਵੇਂ ਆ ਉਹਨਾਂ ਕੋਲ ਪਰਚੇਜਿੰਗ ਪਾਵਰ ਨਹੀਂ ਸੀ ਕੋਈ ਪੈਸਾ ਖਰੀਦਣ ਲਈ ਨਹੀਂ ਸੀ ਕੁਛ ਵੀ ਅਨਾਜ ਖਰੀਦ ਲਈਏ ਰੋਟੀ ਖਾਣ ਲਈ ਚਾਵਲ ਚੂਵਲ ਕਿਤੋਂ ਲੈ ਲਈਏ ਚਾਵਲ ਨਹੀਂ ਸੀ ਮਿਲਦੇ ਲੋਕ ਸੜਕਾਂ ਤੇ ਆ ਕੇ ਪਿੰਡਾਂ ਦੇ ਏਰੀਏ ਚੋਂ ਆ ਕੇ ਸੜਕਾਂ ਤੇ ਆ ਕੇ ਮਰੇ ਸੀ ਭੁੱਖੇ ਇਸ ਕਿਸਮ ਨਾਲ ਕਿਉਂਕਿ ਖਰੀਦਣ ਦੀ ਸ਼ਕਤੀ ਹੈ ਨਹੀਂ ਸੀ ਆਮ ਬੰਦੇ ਕੋਲ ਹੁਣ ਸਾਡੇ ਬੰਦਿਆਂ ਕੋਲ ਜੋ ਇੰਪਲਾਇਮੈਂਟ ਨਹੀਂ ਤੁਸੀਂ ਆ ਵਰਕਰ ਭੱਜ ਗਿਆ ਨਾ ਕਦੇ ਨੌਕਰੀ ਹੈ ਨਾ ਵਾਸਤਾ ਉਹ ਉੱਥੇ ਪਿੰਡ ਚ ਨੂੰ ਰੋਟੀ ਕਿੱਥੋਂ ਮਿਲੂ ਕੌਣ ਦੇਊ ਰੋਟੀ ਇਹ ਸਾਡੇ ਮਤਲਬ ਕਿ ਅਸੀਂ ਪੰਜਾਬ ਨਾਲ ਦੇਖੀ ਵੀ ਇੱਥੇ ਕੋਈ ਕਣਕ ਪਈ ਆ ਜਾਂ ਕੁਛ ਪਿਆ ਸਾਰਾ ਕੁਛ ਬਾਹਰ ਤਾਂ ਸਾਰੇ ਬੁਰਾ ਹਾਲ ਹੈ ਸਾਰੇ ਪਹਿਲਾਂ ਵੀ ਆਲਰੇਡੀ ਭੁੱਖ ਮਰੀ ਹੈ ਇਸੇ ਕਰਕੇ ਬੰਦੇ ਹਰ ਸਾਲ ਬਿਹਾਰ ਵਿੱਚੋਂ ਹੀ ਕਿਤੇ 1 ਮਿਲੀਅਨ ਲੋਕ ਐਕਸਪੋਰਟ ਹੁੰਦੇ ਆ ਬਾਹਰ ਜੋਬ ਕਰਨ ਜਾਂਦੇ ਆ ਹਰ ਸਾਲ ਦੇ ਐਵਰੇਜ ਤੇ ਇਸ ਕਰਕੇ ਬਹੁਤ ਵੱਡਾ ਕ੍ਰਾਈਸਿਸ ਆ ਰਿਹਾ ਅਸੀਂ ਕਿਸੇ ਚੀਜ਼ ਦਾ ਅਰੇਂਜਮੈਂਟ ਨਹੀਂ ਕੀਤਾ ਕਿਸੇ ਵੀ ਲੈਵਲ ਤੇ ਤੋਂ

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
1: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ